0: ਗਾਣੇ ਕੀ ਲਾਣੇ ਆ ਬ੍ਰੇਕ ਜੀ ਤੁਸੀਂ ਦੱਸਿਆ ਟੁੱਟੀ ਗਿਆ ਸੀ ਬਸ ਤੇ ਹੁਣ ਇਸ ਤਰ੍ਹਾਂ ਕਰਨੇ ਆ ਕਿ ਜੁਲਨੇ ਆ ਬ੍ਰੇਕ ਦੀ ਤਰ੍ਹਾਂ ਬ੍ਰੇਕ ਜਨਾਬ ਸਿਰੋ ਸਿਰ ਆਏਗੀ ਤੇ ਸਭ ਨਾਲ ਇਸ ਤਰ੍ਹਾਂ ਜਨਾਬ ਸਾਡੇ ਪਿਆਰੇ ਸਾਹਿਬ ਪ੍ਰੋਗਰਾਮ ਸ਼ਾਮਲ ਇਸਲਾਮਾਬਾਦ ਕਰਨੇ ਵਾਲੇ ਅਸਲਾਮ ਵਰਹਮਤੁਲਾ ਬਰਕਾਤੂ ਤੇ ਆਹਨੇ ਜੀ ਕਿ ਮੇ ਅੱਲਾਹ ਬਲੈਸ ਯੂ ਵਿਦ ਮੋਰ ਬਲੈਸਿੰਗ ਥੈਂਕ ਯੂ ਵੈਰੀ ਮਚ ਤੇ ਵੈਲਕਮ ਟੂ ਤੇ ਹੁਣ ਚੂੰਕਿ ਜੁਲਨੇ ਆ ਬ੍ਰੇਕ ਤੇ ਬ੍ਰੇਕ ਤੇ ਜਨਾਬ ਮਖਸੂਲ ਸਾਹਿਬ ਤੁਸੀਂ ਇੱਥੋਂ ਫਿਰ ਸਟਾਰਟ ਕਰ ਸਾਂ ਤੇ ਤੁਸਾਂ ਵੀ ਦੂਰ ਨਾ ਜਾ ਤੇ ਕਹਿ ਆਖਣੇ ਸਭ ਜੁੜੇ ਤੇ ਅਸਾਂ ਮੁੜਨੇ ਤੇ ਮਿਲਣੇ ਬ੍ਰੇਕ ਉੱਪਰ
1: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do a sadaqa today and drop your Monte clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0114-365-4454 or 07419-299-729.
2: Nayab's Takeaway in Sheffield
3: is your perfect one-stop food hub. With an excellent array of succulent foods such as flame-grilled starters, Asian-style pizzas to your table at your home.
2: Nayab Takeaway mein peri-peri chicken, burgers aur curry dishes aisi ke aapko apne watan ki yaad dilayein.
3: Open 7 days a week. Our family mega deals will keep you coming back for more.
2: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
4: Accident ho gaya rapa rapa.
5: Je hoegi accident fikar na karo. Fatta fat the claim team ki phone karo. Agar tum taxi chalane ho, tum private car chalane ho, ya fir koi kirai ni gaddi na accident ho gaya hai, te the claim team tusani khidmat vich hazir hai. Jehde Sheffield Dadram te Girdonwale ilakiyan vich taxi te private hire gaddi tusan ki maiya karne. The claim team apne vaade ne mutabak 2000 pound tak referral fees vi dene ne. Unhan da phone number hai 0330057100009 ya visit karo 78 Kimberworth Road, Rotherham.
6: Bringing communities together. Broadcasting from the Pakistan Muslim Center. Link FM. Link FM.
7: And the winner is...
8: And the winner is...
9: And the winner is...
7: Your business being heard on the radio.
10: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
11: Tu sab ko hai.

ਨਾਲ ਇਹ ਟੱਪੇ ਜਨਾਬ ਕੈਸ ਜੱਟ ਕਸ਼ਮੀਰੀ ਸਾਹਿਬ ਅਹਿਸਨ ਸਾਹਿਬ ਮੋਹਸਨ ਸਾਹਿਬ ਤੇ ਬਾਕੀ ਉਹਨਾਂ ਨੇ ਪੂਰੀ ਟੀਮ ਜਿਹੜੀ ਹੈ ਉਹਨਾਂ ਸਾਹਿਬ ਜਨਾਬ ਖਾਨ ਟਰੈਵਲ ਵਾਲਿਆਂ ਸਾਹਿਬ ਬਿਸਮਿਲਾ ਜੀ ਕੈਸ ਜੀ

ਅਸਲਾਮ ਵਾਲੇਕੁਮ ਰਹਿਮਤੁਲਾਹ ਬਰਕਾਤੁਹ। ਅਸਾਂ ਕੀ ਫੋਨ ਕੀਤਾ ਸਰਾਬ ਸਾਡੇ ਭਾਈ ਪਿਆਰੇ ਭਾਈ ਚੌਧਰੀ ਤਾਰਿਕ ਮਹਿਮੂਦ ਦਰਿਆ ਜੱਟਾਂ ਰਈਸ ਆਜ਼ਮ ਜਨਾਬ ਦਰਿਆ ਜੱਟਾਂ ਚੌਧਰੀ ਤਾਰਿਕ ਮਹਿਮੂਦ ਸਾਹਿਬ ਤਾਂ ਉਹਨਾਂ ਦੀ ਤਰਫੋਂ ਜਨਾਬ ਜਿਤਨੇ ਵੀ ਉਹਨਾਂ ਨੇ ਚੜ੍ਹਨੇ ਵਾਲੇ ਉਹਨਾਂ ਨੇ ਨਾਂ ਅਸਾਂ ਗੀਤ ਕਰਨੇ ਆ ਤਾਂ ਫਿਰ ਜੁਸਾਂ ਅਸਾਂ ਬ੍ਰੇਕਾਂ ਪਰ ਅਤੇ ਬ੍ਰੇਕਾਂ ਤੋਂ ਬਾਅਦ ਬਾਕੀ ਤੁਹਾਨੂੰ ਦੋਸਤਾਂ ਦੀਆਂ ਫਰਮਾਇਸ਼ਾਂ ਅਸਾਂ ਕਿਹਾ ਨੇ ਟਰਮ ਬਾਈ ਟਰਮ ਪੂਰੀਆਂ ਕਰਸਾਂ। ਲਿੰਕ 96.7 FM ਲਿੰਕ ਇਨ ਕਮਿਊਨਿਟੀ ਥਿੰਕ ਇਨ ਪੋਜ਼ਿਟਿਵ ਆਪਣੇ ਗਰਾਣੇ ਨਾਲ ਸੋਨਾ ਭਾਈ ਔਰੰਗਜ਼ੇਬ ਖਾਨ ਆਜ਼ਰਾ ਅਤੇ ਜਨਾਬ ਪਸੰਦ ਕਰ ਸੋ ਨਾ ਦੱਸਿਆ ਇਸ ਨੇ ਮੁਤਬਾ ਕੋਈ ਲਾਈ ਹੋ ਸਕਦੀ ਗੱਲ ਕੋਈ ਨਹੀਂ।

0: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do Ace of the Guard today and drop your unwanted clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aisi ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਰਾਈਨ ਗੱਡੀ ਨਾ ਐਕਸੀਡੈਂਟ ਹੋਈ ਗਿਆ ਤੇ ਦਾ ਕਲੇਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਰਾਦਰਮ ਤੇ ਗਿਰਦੋਨਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸੀਂ ਕਿਮਾਇਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਨੇ ਮੁਤਾਬਕ £2,000 ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-00571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰਾਦਰਮ
4: Bringing communities together. Broadcasting from the Pakistan Muslim Center. Link FM. Link FM.
5: And the winner is...
6: And the winner is...
7: And the winner is...
5: Your business being heard on the radio.
8: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.

0: Listen to Link FM on the move by downloading the Link FM app.
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: And the winner is...
3: And the winner is...
4: And the winner is...
2: Your business being heard on the radio.
5: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
6: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568233 or follow us on Instagram at VIP Mansion Weddings.
7: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
8: ਜਾਂ 07784850934
9: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia.

7:10 ਹੋਏ ਨੇ। ਹੁਣ ਸਮਾਂ ਹੋ ਗਿਆ ਹੈ ਪੰਜਾਬੀ ਵਿਰਸਾ ਪ੍ਰੋਗਰਾਮ ਦਾ। ਲਿੰਕ FM 96.7 ਤੋਂ ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਬਜੀਤ। ਸਰਬਜੀਤ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਐਂਡ ਗੁੱਡ ਈਵਨਿੰਗ। ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਹਾਂ ਉਸ ਉੱਪਰ ਵਾਲੇ ਦਾ, ਉਸ ਪਰਮਾਤਮਾ ਦਾ, ਜਿਸ ਦੀਆਂ ਮਿਹਰਾਂ ਦੇ ਸਦਕੇ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋ ਕੇ ਬੈਠਾਂਗੇ। ਮੈਂ ਸਟੂਡੀਓ ਵਿੱਚ ਪ੍ਰੋਗਰਾਮ ਪੇਸ਼ ਕਰਾਂਗੀ ਤਾਂ ਤੁਸੀਂ ਜਿੱਥੇ ਜਿੱਥੇ ਵੀ ਹੋਵੋਗੇ ਮੇਰਾ ਸਾਥ ਦਿਓਗੇ। ਹੋਰ ਤੁਸੀਂ ਸੁਣਾਓ ਜੀ, ਕੀ ਹਾਲ ਚਾਲ ਹੈ ਤੁਹਾਡਾ, ਕਿਸ ਤਰ੍ਹਾਂ ਗੁਜ਼ਰਿਆ ਸਾਰਾ ਹਫ਼ਤਾ? ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਨਾ ਹੋਵੇ ਜਾਂ ਕਿਸੇ ਨੂੰ ਡੈਡੀਕੇਸ਼ਨ ਭੇਜਣੀ ਹੋਵੇ ਤਾਂ ਸਾਡਾ ਨੰਬਰ ਹੈ 0114261818181 ਅਤੇ ਵਟਸਐਪ ਦਾ ਨੰਬਰ ਹੈ 0793984939। ਜੇਕਰ ਤੁਸੀਂ ਕੋਈ ਜੋਕ ਦੱਸਣਾ ਚਾਹੁੰਦੇ ਹੋ, ਕੋਈ ਲਤੀਫ਼ਾ, ਕੋਈ ਸਾਨੂੰ ਰੈਸਪੀ ਦੱਸਣੀ ਚਾਹੋ ਜਾਂ ਸ਼ੇਰੋ ਸ਼ਾਇਰੀ ਕਰਨੀ ਹੋਵੇ ਤਾਂ ਤੁਸੀਂ ਵੀ ਵੈਲਕਮ ਆ ਜੀ ਆਇਆਂ ਨੂੰ। ਤੁਹਾਡਾ ਹੀ ਪ੍ਰੋਗਰਾਮ ਹੈ, ਤਾਂ ਹੀ ਚੰਗਾ ਲੱਗਦਾ ਹੈ ਜਦੋਂ ਤੁਹਾਡੀਆਂ ਆਵਾਜ਼ਾਂ, ਤੁਹਾਡੇ ਵਿਚਾਰ ਇਸ ਵਿੱਚ ਮਿਲ ਜਾਂਦੇ ਨੇ। ਤੁਸੀਂ ਜੇਕਰ ਸ਼ੈਫੀਲਡ ਵਿੱਚ ਰਹਿੰਦੇ ਹੋ ਤਾਂ ਸੁਣ ਸਕਦੇ ਹੋ 96.7 FM 'ਤੇ, ਨਹੀਂ ਤਾਂ ਔਨਲਾਈਨ, ਤਾਂ ਜਿੱਥੇ ਵੀ ਕਿਤੇ ਹੋਵੋ ਤੁਸੀਂ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵੀ ਬੈਠੇ ਸਾਡਾ ਸਾਥ ਦੇ ਸਕਦੇ ਹੋ www.linkfm.org। ਅਤੇ ਜੀ ਹਾਂ, ਤੁਸੀਂ ਸਾਡਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਵੇਲੇ ਫੇਸਬੁੱਕ 'ਤੇ ਵੀ ਲਾਈਵ ਚੱਲ ਰਿਹਾ ਹੈ ਪ੍ਰੋਗਰਾਮ ਅਤੇ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਸਾਡਾ ਸਾਥ ਦੇ ਸਕਦੇ ਹੋ। ਚਲੋ ਜੀ, ਉੱਪਰ ਵਾਲੇ ਨੂੰ ਤਾਂ ਯਾਦ ਕਰ ਲਿਆ ਆਪਾਂ, ਹੈ ਨਾ। ਵੈਸੇ ਬਹੁਤ ਸੋਹਣਾ, ਮੈਨੂੰ ਬਹੁਤ ਪਿਆਰਾ ਲੱਗਦਾ ਹੈ ਗੀਤ ਕਿ ਜਦੋਂ ਆਪਾਂ ਉੱਥੇ ਰਹਿੰਦੇ ਹਾਂ, ਆਪਣੇ ਦੇਸ਼ ਵਿੱਚ ਰਹਿੰਦੇ ਹਾਂ, ਪਿੰਡ ਵਿੱਚ ਰਹਿੰਦੇ ਹਾਂ, ਉੱਥੇ ਦਾ ਜਿਹੜਾ ਮੌਸਮ ਵੀ ਹੁੰਦਾ ਹੈ ਨਾ, ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਜਦੋਂ ਕਣਕਾਂ ਦੇ ਸੁਨਹਿਰੀ ਰੰਗ ਦੇਖੀ ਦੇ ਖੇਤ ਸਾਰੇ ਸੁਨਹਿਰੀ ਹੋਏ, ਪਤਾ ਲੱਗ ਜਾਂਦਾ ਹੈ ਕਿ ਇਹ ਵਿਸਾਖ ਦਾ ਮਹੀਨਾ ਹੋਵੇਗਾ ਅਤੇ ਹੁਣ ਕਣਕਾਂ ਵੱਢਣੀਆਂ ਨੇ, ਨਵੀਆਂ ਫਸਲਾਂ ਘਰ ਆਉਣੀਆਂ ਨੇ ਅਤੇ ਬੜੇ ਚਾਅ ਹੁੰਦੇ ਨੇ ਸਾਰਿਆਂ ਨੂੰ। 6 ਮਹੀਨੇ ਦੀ ਜਿਹੜੇ ਕਿਸਾਨ ਨੇ ਆਪਣੀ ਕਮਾਈ ਕੀਤੀ ਹੁੰਦੀ ਹੈ, ਬਾਹਰ ਇੱਕ ਕਿਸਮ ਦਾ ਕਹਿ ਲਓ ਕਿ ਖੇਤਾਂ ਵਿੱਚ ਸੋਨਾ ਖਿਲਾਰਿਆ ਹੁੰਦਾ ਹੈ, ਉਹ ਸੋਨਾ ਇਕੱਠਾ ਕਰਨ ਦਾ ਉਸ ਵੇਲੇ ਸਮਾਂ ਆ ਜਾਂਦਾ ਹੈ ਅਤੇ ਕਈ ਵਾਰੀ ਤਾਂ ਬਦਕਿਸਮਤੀ ਹੁੰਦੀ ਹੈ ਕਿ ਉਸ ਟਾਈਮ 'ਤੇ ਬਾਰਿਸ਼ਾਂ ਪੈ ਜਾਂਦੀਆਂ ਨੇ, ਹਨੇਰੀਆਂ ਆ ਜਾਂਦੀਆਂ ਨੇ ਅਤੇ ਉਹ ਜਿਹੜਾ 6 ਮਹੀਨਿਆਂ ਦੀ ਮਿਹਨਤ ਹੈ ਉਹ ਬਿਲਕੁਲ ਖਰਾਬ ਹੋ ਜਾਂਦੀ ਹੈ। ਇਹ ਆਪਣੇ ਵੱਸ ਵਿੱਚ ਨਹੀਂ ਹੈ, ਇਹ ਉੱਪਰ ਵਾਲੇ ਦੇ ਹੱਥ ਵਿੱਚ ਹੈ, ਇਹ ਨੇਚਰ ਹੈ। ਅਤੇ ਜੀ ਹਾਂ, ਹੁਣ ਚਲੋ ਆਪਾਂ, ਜਾਂ ਤਾਂ ਮੈਂ ਮਾਂ ਦਾ ਗੀਤ ਲਗਾਉਂਦੀ ਹੁੰਦੀ ਹਾਂ ਅਤੇ ਚਲੋ ਅੱਜ ਆਪਾਂ ਬਾਪੂ ਦਾ ਵੀ, ਜਿਹੜੀ ਉਹਨਾਂ ਦੀਆਂ ਵੀ ਬਹੁਤ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਨੇ, ਹਾਂ ਮਾਂ ਦੀਆਂ ਵੀ ਅਤੇ ਬਾਪੂ ਦੀਆਂ ਵੀ, ਅਤੇ ਚਲੋ ਆਪਾਂ ਅੱਜ ਬਾਪੂ ਨੂੰ ਯਾਦ ਕਰ ਲੈਂਦੇ ਹਾਂ। ਚਲੋ ਸੁਣਦੇ ਹਾਂ ਇਹ ਗੀਤ।

ਤਾਰਕ ਸਾਹਿਬ ਜੀ ਬਹੁਤ ਹੀ ਪਿਆਰਾ ਗੀਤ ਸੀ ਅਬਦੁਲ ਜੀ ਤੁਸੀਂ ਤਾਂ ਬਹੁਤ ਹੀ ਗੀਤ ਪਸੰਦ ਕੀਤਾ ਮੈਂ ਵੀ ਬਹੁਤ ਪਸੰਦ ਕੀਤਾ ਮੈਂ ਤਾਂ ਸੱਚਮੁੱਚ ਬਸ ਆਪਣੇ ਪਿੰਡ ਚਲੀ ਗਈ ਸੀ ਅਤੇ ਉਹੀ ਸਾਰੀਆਂ ਯਾਦਾਂ ਵਾਪਸ ਆ ਗਈਆਂ ਜੋ ਬਚਪਨ ਵਿੱਚ ਇਹ ਕਹਿੰਦੇ ਨਾ ਕਿ ਮਿੱਟੀ ਦੇ ਘਰ ਬਣਾਇਆ ਕਰਦੇ ਸੀ ਅਤੇ ਉਹੀ ਮੈਨੂੰ ਯਾਦ ਆ ਗਿਆ ਕਿ ਕਿਸ ਤਰ੍ਹਾਂ ਮਿੱਟੀ ਦੇ ਘਰ ਬਣਾਉਣੇ ਛੋਟੇ ਛੋਟੇ ਮਿੱਟੀ ਲੈ ਕੇ ਉਹਨਾਂ ਦੇ ਬਰਤਨ ਵੀ ਬਣਾਉਣੇ ਅਤੇ ਬਾਅਦ ਵਿੱਚ ਜਦੋਂ ਦਿਲ ਭਰ ਜਾਣਾ ਉਹਨਾਂ ਤੋਂ ਘਰ ਜਾਣਾ ਹੋਣਾ ਤਾਂ ਉਹ ਸਾਰਾ ਘਰ ਤੋੜ ਵੀ ਜਾਣਾ ਅਤੇ ਲੜਾਈਆਂ ਵੀ ਬਚਪਨ ਦੀਆਂ ਕਿਹੋ ਜਿਹੀਆਂ ਮਿੱਠੀਆਂ ਮਿੱਠੀਆਂ ਹੁੰਦੀਆਂ ਸਨ ਹੁਣ ਲੜ ਲਿਆ ਬਸ ਪੰਜ ਮਿੰਟ ਦੇ ਬਾਅਦ ਸਰਦਾ ਨਹੀਂ ਸੀ ਹੁੰਦਾ ਕਿ ਆਪਣੇ ਸਹੇਲੀਆਂ ਨਾਲੋਂ ਦੋਸਤਾਂ ਨਾਲੋਂ ਕਿੱਦਾਂ ਅਸੀਂ ਚੁੱਪ ਰਹੀਏ ਅਤੇ ਪਤਾ ਹੀ ਨਹੀਂ ਸੀ ਹੁੰਦਾ ਕਿ ਲੜਾਈ ਹੋਈ ਵੀ ਹੈ ਪਿਆਰ ਦੀ ਉਹ ਲੜਾਈ ਹੁੰਦੀ ਸੀ ਅਤੇ ਕਾਸ਼ ਕਿ ਉਹੋ ਜਿਹੀਆਂ ਲੜਾਈਆਂ ਹੁਣ ਵੀ ਹੋਣ ਇਹ ਨਾ ਹੋਵੇ ਕਿ ਕੋਈ ਕਿਸੇ ਨਾਲ ਨਾਰਾਜ਼ਗੀ ਹੋਵੇ ਤਾਂ ਸਾਲਾਂ ਬੱਧੀ ਉਹੀ ਨਾਰਾਜ਼ਗੀਆਂ ਲੈ ਕੇ ਬੈਠੇ ਰਹਿਣ ਅਤੇ ਇਹ ਗਲਤੀਆਂ ਸਾਰੀਆਂ ਤੋਂ ਹੁੰਦੀਆਂ ਨੇ ਪਰ ਜਿਹੜੀਆਂ ਬਾਅਦ ਵਿੱਚ ਉਹ ਜ਼ਹਿਰ ਬਣ ਕੇ ਦਿਮਾਗ ਵਿੱਚ ਦਿਲ ਵਿੱਚ ਰਹਿ ਜਾਂਦੀਆਂ ਨੇ ਨਾ ਉਹ ਨਹੀਂ ਚੰਗੀਆਂ ਅਤੇ ਤਾਰਕ ਸਾਹਿਬ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਤੁਸੀਂ ਇਹ ਗੀਤ ਫਰਮਾਇਸ਼ ਕੀਤੀ ਅਤੇ ਸੁਣਨ ਦਾ ਮੌਕਾ ਮਿਲਿਆ ਇੰਨਾ ਪਿਆਰਾ ਗੀਤ ਅਤੇ ਹਾਂਜੀ ਯਾਦਾਂ ਤਾਜ਼ਾ ਹੋ ਗਈਆਂ ਅਤੇ ਚਲੋ ਆਪਾਂ ਹੁਣ ਯਾਦਾਂ ਤਾਜ਼ਾ ਕਰਦੇ ਨੇ ਆਪਣੇ ਦੇਸੀ ਮਹੀਨਿਆਂ ਦੀਆਂ ਵੀ ਅਤੇ ਜੋ ਵੀ ਤੁਸੀਂ ਤੁਹਾਨੂੰ ਇੱਕ ਮਹੀਨੇ ਦਾ ਵੀ ਕਿਸੇ ਨੂੰ ਪਤਾ ਹੈ ਨਾ ਆਹ ਮਹੀਨਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਆਹ ਹੁਣ ਨਾ ਹਾੜ ਦਾ ਮਹੀਨਾ ਚੱਲ ਰਿਹਾ ਹੈ ਪੰਜਾਬੀ ਵਿੱਚ ਹਾੜ ਦਾ ਕਹਿੰਦੇ ਨੇ ਜੇ ਉਰਦੂ ਵਿੱਚ ਥੋੜ੍ਹਾ ਡਿਫਰੈਂਟ ਕਹਿੰਦੇ ਨੇ ਤਾਂ ਤੁਸੀਂ ਮੈਨੂੰ ਉਹ ਵੀ ਦੱਸ ਦਿਉ ਪੰਜਾਬੀ ਵਿੱਚ ਦੱਸ ਦਿਉ ਹਿੰਦੀ ਵਿੱਚ ਦੱਸ ਦਿਉ ਕੋਈ ਗੱਲ ਨਹੀਂ ਪਰ ਚਲੋ ਆਪਾਂ ਅੱਜ ਆਪਣੇ ਦੇਸੀ ਮਹੀਨਿਆਂ ਦੇ ਨਾਂ ਜਿਹੜੇ ਨੇ ਨਾ ਉਹ ਯਾਦ ਕਰੀਏ ਅਗਲਾ ਗੀਤ ਵੀ ਜਿਹੜਾ ਹੈ ਇਹ ਸੁਰਿੰਦਰ ਕੌਰ ਜੀ ਦੀ ਫਰਮਾਇਸ਼ 'ਤੇ ਹੈ ਅਤੇ ਬਾਕੀ ਫਰਮਾਇਸ਼ਾਂ ਵਾਲਾ ਬਾਅਦ 'ਚ ਚੱਲਦੇ ਹਾਂ ਅਤੇ ਚਲੋ ਇਹ ਸੁਣ ਲੈਂਦੇ ਹਾਂ ਕਿ ਇਹ ਕੀ ਕਹਿੰਦੇ ਨੇ

ਦੁੱਖਾਂ ਭਰਿਆ ਗੀਤ ਸੀ ਇਹ ਵੀ। ਹਾਂ ਜਦੋਂ ਕੋਈ ਦੁਖੀ ਹੁੰਦਾ ਹੈ ਨਾ ਉਹਨੂੰ ਆਪਣੇ ਪਿਆਰੇ ਹੀ ਯਾਦ ਆਉਂਦੇ ਨੇ ਕਿ ਕਹਿੰਦੇ ਨੇ ਉਹ ਕਿਸਮਤ ਵਾਲਾ ਹੈ ਜਿਹਦੇ ਕੋਲ ਕੋਈ ਮੋਢਾ ਹੋਵੇ ਜਿਹਦੇ 'ਤੇ ਉਹ ਸਿਰ ਰੱਖ ਕੇ ਰੋ ਸਕੇ। ਤਾਂ ਵੈਸੇ ਤਾਂ ਮੇਰੇ ਉੱਪਰ ਵਾਲੇ ਅੱਗੇ ਦੁਆ ਹੈ ਕਿ ਕਦੇ ਵੀ ਕਿਸੇ ਦੇ ਕੋਲ ਇਹੋ ਜਿਹਾ ਟਾਈਮ ਨਾ ਕਿਸੇ ਨੂੰ ਰੱਬ ਦੇਵੇ ਕਿ ਕਿਸੇ ਨੂੰ ਰੋਣਾ ਪਵੇ ਉਦਾਸ ਹੋਣਾ ਪਵੇ। ਪਰ ਚਲੋ ਇਹ ਵੀ ਜ਼ਿੰਦਗੀ ਹੈ, ਜ਼ਿੰਦਗੀ 'ਚ ਧੁੱਪ ਵੀ ਹੈ ਛਾਂ ਵੀ ਹੈ ਖੁਸ਼ੀਆਂ ਵੀ ਨੇ ਗਮ ਵੀ ਨੇ। ਪਰ ਗਮ ਵੰਡਾਉਣ ਵਾਲਾ ਜੇ ਕੋਈ ਹੋਵੇ ਤਾਂ ਚਲੋ ਥੋੜ੍ਹਾ ਟਾਈਮ ਜਿਹੜਾ ਹੈ ਸੌਖਾ ਲੰਘ ਜਾਂਦਾ ਹੈ। ਉਸਮਾਨ ਸਾਹਿਬ ਜੀ ਤੁਸੀਂ ਤਾਂ ਮਹੀਨਿਆਂ ਦੇ ਨਾਂ ਦੱਸ ਦਿੱਤੇ ਹੈ ਨਾ, ਤੁਸੀਂ ਤਾਂ ਕਿੰਨੇ ਮਹੀਨਿਆਂ ਦੇ ਨਾਂ ਦੱਸ ਦਿੱਤੇ, ਮੈਨੂੰ ਬਹੁਤ ਖੁਸ਼ੀ ਹੋਈ ਸੁਣ ਕੇ। ਅਤੇ ਬਾਕੀ ਹੋਰ ਵੀ ਜਿਨ੍ਹਾਂ ਨੂੰ ਵੀ ਪਤਾ ਹੈ ਅੱਜ ਦਾ ਮੈਂ ਬੁਝਾਰਤ ਨਹੀਂ ਕੋਈ ਪੁੱਛੀ, ਮੈਂ ਸਿਰਫ ਇਹ ਪੁੱਛਿਆ ਹੈ ਕਿ ਆਪਣੇ ਜਿਹੜੇ ਦੇਸੀ ਮਹੀਨਿਆਂ ਦੇ ਨਾਂ ਨੇ ਉਹ ਤੁਸੀਂ ਮੈਨੂੰ ਜਿੰਨੇ ਵੀ ਆਉਂਦੇ ਨੇ ਤੁਹਾਨੂੰ ਜ਼ਰੂਰ ਦੱਸੋ। ਨੰਬਰ ਹੈ 01142618181 ਅਤੇ ਵਟਸਐਪ ਦਾ ਨੰਬਰ ਹੈ 07939849339। ਅੱਜ ਥੋੜ੍ਹੇ ਜਿਹੇ ਗੀਤ ਜਿਹੜੇ ਨੇ ਬਚਪਨ ਵੱਲ ਜ਼ਿਆਦਾ ਜਾ ਰਹੇ ਨੇ, ਇਹਨਾਂ ਨੂੰ ਵੀ ਆਪਣੇ ਉਹੀ ਬਚਪਨ ਦੀਆਂ ਖੇਡਾਂ ਯਾਦ ਆਉਂਦੀਆਂ ਨੇ, ਬਚਪਨ ਦੇ ਦਿਨ ਯਾਦ ਆਉਂਦੇ ਨੇ। ਇਹ ਬਚਪਨ ਦੇ ਦਿਨ ਹੁੰਦੇ ਹੀ ਕਿੰਨੇ ਨਫਿਕਰੇ ਹੁੰਦੇ ਨੇ ਨਾ, ਜਾਂ ਕਿਸੇ ਚੀਜ਼ ਦਾ ਕੋਈ ਫਿਕਰ ਥੋੜ੍ਹੀ ਹੁੰਦਾ ਹੈ, ਸਿਰਫ ਖੇਡਣ ਦਾ ਅਤੇ ਖਾਣ ਦਾ ਪੀਣ ਦਾ। ਬਾਕੀ ਪਤਾ ਹੈ ਕਿ ਸਾਰਾ ਮਾਂ ਬਾਪ ਨੇ ਜਿਹੜਾ ਹੈ ਸਾਨੂੰ ਸਾਰਾ ਕੁਛ ਲਿਆ ਕੇ ਦੇਣਾ ਹੈ, ਜੋ ਸਾਨੂੰ ਲੋੜਾਂ ਸਾਡੀਆਂ ਉਹਨਾਂ ਨੇ ਪੂਰੀਆਂ ਕਰਨੀਆਂ ਨੇ। ਅਤੇ ਬਾਅਦ ਵਿੱਚ ਜਿੱਦਾਂ ਜਿੱਦਾਂ ਵੱਡੇ ਹੋਈ ਜਾਂਦੇ ਨੇ ਜ਼ਿੰਮੇਵਾਰੀ ਦੀਆਂ ਪੰਡਾਂ ਵੀ ਸਿਰ 'ਤੇ ਵੱਜਦੀਆਂ ਰਹਿੰਦੀਆਂ ਨੇ, ਤਾਂ ਫਿਰ ਬਚਪਨ ਯਾਦ ਆਉਂਦਾ ਹੈ। ਅਤੇ ਚਲੋ ਇਹ ਅਬਦੁਲ ਸਾਹਿਬ ਜੀ ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਹੈ, ਅਤੇ ਚਲੋ ਸੁਣਦੇ ਹਾਂ ਇਹ ਗੀਤ।

ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਗੀਤ ਪਸੰਦ ਆਇਆ ਹੋਵੇਗਾ ਅਤੇ ਅਬਦੁਲ ਸਾਹਿਬ ਜੀ ਖਾਸ ਕਰਕੇ ਤੁਹਾਡੀ ਫਰਮਾਇਸ਼ 'ਤੇ ਸੀ ਇਹ ਗੀਤ ਅਤੇ ਮੈਂ ਵੈਸੇ ਪਹਿਲੀ ਵਾਰ ਗੀਤ ਸੁਣਿਆ ਬਹੁਤ ਸੋਹਣਾ ਸੀ ਗੀਤ ਅਕਰਮ ਸਾਹਿਬ ਜੀ ਫੈਸਲਾਬਾਦ ਤੋਂ ਹੈ ਬਹੁਤ ਚੰਗਾ ਲੱਗਿਆ ਸੁਣ ਕੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਤੁਸੀਂ ਸਾਰੇ ਮਹੀਨਿਆਂ ਦੇ ਨਾਂ ਦੱਸੇ ਨੇ ਕਹਿੰਦੇ ਨੇ ਨਾਨਾ ਨਾਨੀ ਦਾਦਾ ਦਾਦੀ ਇਹ ਨਾਂ ਯੂਜ਼ ਕਰਦੇ ਹੁੰਦੇ ਸੀ ਅਤੇ ਇਸ ਕਰਕੇ ਕਹਿੰਦੇ ਸਾਨੂੰ ਵੀ ਇਹ ਨਾਮ ਯਾਦ ਨੇ ਅਤੇ ਇਸੇ ਕਰਕੇ ਮੈਂ ਕਿਹਾ ਅੱਜ ਕੱਲ੍ਹ ਜ਼ਿਆਦਾ ਜਿਹੜੇ ਨਾ ਅੰਗਰੇਜ਼ੀ ਨਾਂ ਮਹੀਨਿਆਂ ਦੇ ਆਪਾਂ ਵਰਤਦੇ ਹਾਂ ਅਤੇ ਕਿਉਂ ਨਾ ਆਪਾਂ ਅੱਜ ਆਪਣੇ ਦੇਸੀ ਮਹੀਨਿਆਂ ਦੇ ਨਾਵਾਂ ਨੂੰ ਵੀ ਯਾਦ ਕਰ ਲਈਏ ਅਤੇ ਤੁਸੀਂ ਤਾਂ 12 ਦੇ 12 ਮਹੀਨਿਆਂ ਦੇ ਨਾਂ ਦੱਸ ਦਿੱਤੇ ਅਤੇ ਇਹ ਵੀ ਕੋਈ ਭਾਦੋਂ ਦੀ ਗੱਲ ਕਰ ਰਹੇ ਸੀ ਮੈਂ ਹਾੜ ਦਾ ਕਿਹਾ ਸੀ ਹੈ ਨਾ ਹਾੜ ਤੋਂ ਬਾਅਦ ਭਾਦੋਂ ਆਉਣਾ ਆ ਹਾਂਜੀ ਅਤੇ ਹੁਣ ਇੱਕ ਛੋਟਾ ਜਿਹਾ ਗੀਤ ਹੈ ਮੈਂ ਉਹ ਲਗਾ ਰਹੀ ਹਾਂ ਅਤੇ ਇਹ ਗੀਤ ਕਮਲਜੀਤ ਜੀ ਤੁਹਾਡੇ ਵਾਸਤੇ ਕੋਈ ਨਹੀਂ ਬਾਅਦ ਵਿੱਚ ਹੋਰ ਵੀ ਲਗਾ ਦਾਂਗੀ ਹਾਲੇ ਇਹ ਲਗਾ ਦਿੰਦੀ ਹਾਂ ਫਿਰ ਜਾਵਾਂਗੇ ਬ੍ਰੇਕ ਵਾਲਾ ਬ੍ਰੇਕ ਤੋਂ ਬਾਅਦ ਆਪਾਂ ਫਿਰ ਇਸੇ ਤਰ੍ਹਾਂ ਇੱਥੇ ਪੰਜਾਬੀ ਵਿਰਸੇ ਦੇ ਵਿਹੜੇ ਵਿੱਚ ਬੈਠਾਂਗੇ

ਇਸ ਵੇਲੇ 8:02 ਹੋਏ ਨੇ ਪੰਜਾਬੀ ਵਿਰਸਾ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਵਜੀਤ ਸਰਵਜੀਤ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ਼੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਗੁੱਡ ਈਵਨਿੰਗ ਜਿਸ ਤਰ੍ਹਾਂ ਤੁਸੀਂ ਪਹਿਲੇ ਘੰਟੇ ਵਿੱਚ ਮੇਰਾ ਸਾਥ ਦਿੱਤਾ ਹੈ ਉਮੀਦ ਕਰਦੀ ਹਾਂ 9 ਵਜੇ ਤੱਕ ਵੀ ਇਸੇ ਤਰ੍ਹਾਂ ਹੀ ਮੇਰਾ ਸਾਥ ਦਿਓਗੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਟੈਲੀਫੋਨਾਂ 'ਤੇ ਗੱਲ ਕਰਕੇ ਤੁਹਾਡੇ ਮੈਸੇਜਿਸ ਪੜ੍ਹ ਕੇ ਫੇਸਬੁੱਕ 'ਤੇ ਤੁਹਾਡੇ ਮੈਸੇਜ ਦੇਖ ਕੇ ਅਮਾਨ ਮੀਰ ਜੀ ਤੁਸੀਂ ਵੀ ਪ੍ਰੋਗਰਾਮ ਸੁਣ ਰਹੇ ਹੋ ਅਤੇ ਤੁਸੀਂ ਜਿਸ ਕੀਤੀ ਫਰਮਾਇਸ਼ ਕੀਤੀ ਹੈ ਮੈਂ ਤੁਹਾਡੇ ਵਾਸਤੇ ਲਗਾਉਂਦੀ ਹਾਂ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋ ਅਗਲਾ ਗੀਤ ਇਸ ਗੀਤ ਦੀ ਫਰਮਾਇਸ਼ ਕੀਤੀ ਹੋਈ ਹੈ ਸੁਰਿੰਦਰ ਕੌਰ ਜੀ ਨੇ ਅਤੇ ਚਲੋ ਆਪਾਂ ਇਹ ਗੀਤ ਸੁਣਦੇ ਹਾਂ ਅਤੇ ਗੀਤ ਲਗਾਉਣ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਦੀ ਹਾਂ ਅੱਜ ਬੁਝਾਰਤ ਨਹੀਂ ਇਹ ਐਸੀ ਵੈਸੇ ਛੋਟਾ ਜਿਹਾ ਸਵਾਲ ਹੈ ਬਹੁਤ ਸੌਖਾ ਜਿਹਾ ਹੈ 18 ਚਿੜੀਆਂ 18 ਆਲਣੇ 18 ਦਿਨਾਂ ਵਿੱਚ ਬਣਾਉਂਦੀਆਂ ਨੇ ਤਾਂ ਇੱਕ ਚਿੜੀ ਇੱਕ ਆਲਣਾ ਕਿੰਨੇ ਦਿਨਾਂ ਵਿੱਚ ਬਣਾਏਗੀ 10 ਦਿਨ 1 ਦਿਨ 16 ਦਿਨ ਜਾਂ 18 ਦਿਨ ਅਤੇ ਜੀ ਹਾਂ ਨੰਬਰ ਦਾ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਤੱਕ ਦਾ ਤੁਹਾਡੇ ਦਿਲਾਂ 'ਤੇ ਲਿਖਿਆ ਹੋਣਾ ਹੈ 0114261818 ਅਤੇ ਵਟਸਐਪ ਦਾ ਨੰਬਰ ਹੈ 0793984939 ਅਤੇ ਇਹ ਗੀਤ ਸੁਣਦੇ ਹਾਂ ਖਾਸ ਕਰਕੇ ਫਰਮਾਇਸ਼ ਕੀਤੀ ਹੈ ਸੁਰਿੰਦਰ ਕੌਰ ਜੀ ਨੇ

ਬਹੁਤ ਹੀ ਪਿਆਰਾ ਸੀ ਇਹ ਗੀਤ, ਮੈਨੂੰ ਬਹੁਤ, ਜਿੱਥੇ ਉਹ ਭੈਣ ਕਹਿੰਦੀ ਆ ਨਾ ਕਿ ਮੇਰੇ ਵੀਰ ਤੂੰ ਆ ਜਾਵੀਂ ਕੁਛ ਨਾ ਲੈ ਕੇ ਆਵੀਂ, ਤਾਂ ਮੈਂ ਤੈਨੂੰ ਜਿਹੜੀਆਂ ਨੇ ਗੁੱਡ ਲੱਕ ਹੀ, ਬੈਸਟ ਵਿਸ਼ਿਜ਼ ਹੀ ਦੇਵਾਂਗੀ। ਅਤੇ ਹਾਂਜੀ, ਇਹ ਬਸ ਕੁੜੀਆਂ ਦੇ ਕੋਲ ਹਮੇਸ਼ਾ ਆਪਣੇ ਮਾਂ ਬਾਪ ਲਈ, ਆਪਣੇ ਪੇਕੇ ਘਰ ਲਈ ਹਮੇਸ਼ਾ ਬੈਸਟ ਵਿਸ਼ਿਜ਼ ਹੁੰਦੀਆਂ ਨੇ ਕਿ ਖੁਸ਼ੀਆਂ ਹੀ ਉੱਧਰੋਂ ਆਉਣ, ਹਮੇਸ਼ਾ ਖੁਸ਼ੀਆਂ ਹੀ ਨੱਚਦੀਆਂ ਸੁਣਨ, ਬਸ ਇਹੀ ਉਹਨਾਂ ਦੀ ਹਮੇਸ਼ਾ ਦਿਲ ਦੀ ਜਿਹੜੀ ਮਨੋਕਾਮਨਾ ਹੁੰਦੀ ਹੈ। ਅਤੇ ਸੁਰਿੰਦਰ ਕੌਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਅਤੇ ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ। ਅਤੇ ਜੀ ਹਾਂ, ਅਕਰਮ ਸਾਹਿਬ ਜੀ, ਅਕਰਮ ਰਾਹੀ ਮੈਂ ਕਹਿਣ ਲੱਗੀ ਸੀ, ਅਕਰਮ ਸਾਹਿਬ ਜੀ ਤੁਸੀਂ ਟੈਲੀਫੋਨ ਕੀਤਾ ਅਤੇ ਤੁਸੀਂ ਵੀ ਜਵਾਬ ਦਿੱਤਾ ਜਿਹੜਾ ਮੈਂ ਅੱਜ ਸਵਾਲ ਪੁੱਛਿਆ ਸੀ। ਅਤੇ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਵੀ ਲੱਭ ਕੇ ਜ਼ਰੂਰ ਲਗਾਵਾਂਗੀ। ਮੁਹੰਮਦ ਅਯੂਬ ਸਾਹਿਬ ਜੀ, ਮੁਹੰਮਦ ਅਯੂਬ ਸਾਹਿਬ ਜੀ, ਤੁਸੀਂ ਵੀ ਜਿਹੜਾ ਅੱਜ ਦਾ ਮੈਂ ਸਵਾਲ ਪੁੱਛਿਆ ਸੀ ਉਹਦਾ ਜਵਾਬ ਦਿੱਤਾ ਹੈ, ਜਵਾਬ ਤੁਹਾਡਾ ਵੀ ਠੀਕ ਹੈ। ਅਕਰਮ ਸਾਹਿਬ ਜੀ ਤੁਹਾਡਾ ਵੀ ਠੀਕ ਹੈ, ਨਵੀਦ ਸਾਹਿਬ ਜੀ ਤੁਹਾਡਾ ਵੀ ਠੀਕ ਹੈ। ਅਤੇ ਬਹੁਤ ਬਹੁਤ ਸ਼ੁਕਰੀਆ, ਬਹੁਤ ਚੰਗਾ ਲੱਗਦਾ ਹੈ ਜਦੋਂ ਤੁਸੀਂ ਹਿੱਸਾ ਲੈਂਦੇ ਹੋ, ਚਾਹੇ ਜਵਾਬ ਦੇ ਕੇ ਕਿਸੇ ਸਵਾਲ ਦਾ, ਬੁਝਾਰਤ ਦਾ, ਜਾਂ ਗੀਤ ਦੀ ਫਰਮਾਇਸ਼ ਕਰਕੇ, ਜਾਂ ਆਪਣਾ ਵਿਚਾਰ ਦੱਸ ਕੇ। ਅਤੇ ਮੈਨੂੰ ਇੱਦਾਂ ਹੁੰਦਾ ਹੈ ਕਿ ਜਿਸ ਤਰ੍ਹਾਂ ਸਾਡੇ ਵੀਰ ਸ਼ਬੀਰ ਸਾਹਿਬ ਜੀ ਨੇ ਲਿਖਿਆ ਨਾ ਲਾਹੌਰ ਤੋਂ, ਕਿ ਜਦੋਂ ਉਹ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਜਿੱਦਾਂ ਕੋਈ ਆਹਮਣੇ ਸਾਹਮਣੇ ਬੈਠਾ ਗੱਲਾਂ ਕਰਦਾ ਹੈ। ਅਤੇ ਜਦੋਂ ਤੁਹਾਡੇ ਵੀ ਮੈਨੂੰ ਮੈਸੇਜ ਆਉਂਦੇ ਨੇ ਟੈਲੀਫੋਨ 'ਤੇ, ਮੈਸੇਜ ਗੱਲਬਾਤ ਹੁੰਦੀ ਹੈ, ਮੈਨੂੰ ਵੀ ਇਸੇ ਤਰ੍ਹਾਂ ਲੱਗਦਾ ਹੈ ਕਿ ਮੈਂ ਇੱਥੇ ਇਕੱਲੀ ਨਹੀਂ ਬੈਠੀ, ਅਤੇ ਮੇਰੇ ਨਾਲ ਹੋਰ ਵੀ ਮੇਰੇ ਭੈਣ ਭਰਾ ਨੇ ਜਿਹੜਾ ਮੇਰਾ ਸਾਥ ਦੇ ਰਹੇ ਨੇ। ਅਤੇ ਜੀ ਹਾਂ, ਅਗਲੀਆਂ ਫਰਮਾਇਸ਼ਾਂ ਲੱਗੀਆਂ ਹੋਈਆਂ ਨੇ ਲਾਈਨ ਦੇ ਵਿੱਚ, ਅਤੇ ਚਲੋ ਦੇਖਦੇ ਹਾਂ ਕਿ ਹੁਣ ਕਿਹਦੀ ਇਹ ਵਾਰੀ ਆਉਂਦੀ ਹੈ। ਅਤੇ ਚਲੋ ਅਮਾਨ ਮੀਰ ਜੀ, ਤੁਹਾਡੀ ਪਸੰਦ ਦਾ ਹਾਲੇ ਗੀਤ ਮੈਂ ਕੋਈ ਨਹੀਂ ਲਗਾਇਆ, ਅਤੇ ਚਲੋ ਹੁਣ ਤੁਹਾਡੀ ਪਸੰਦ ਵੱਲੋਂ ਜਾਂਦੇ ਹਾਂ। ਅਤੇ ਅਯੂਬ ਸਾਹਿਬ ਜੀ, ਤੁਹਾਡੀ ਪਸੰਦ ਦਾ ਵੀ ਸ਼ੌਕਤ ਅਲੀ ਜੀ ਦਾ ਗੀਤ ਮੈਂ ਲੱਭ ਲਿਆ ਹੈ, ਅਤੇ ਮੈਂ ਇਸ ਗੀਤ ਤੋਂ ਬਾਅਦ ਤੁਹਾਡਾ ਗੀਤ ਵੀ ਇਹ ਸੁਣਾਵਾਂਗੀ।

ਬਹੁਤ ਹੀ ਸੋਹਣਾ ਗੀਤ ਸੀ ਅਤੇ ਹਾਂਜੀ ਤੁਹਾਡਾ ਨਵਾਂ ਨਵਾਂ ਵਿਆਹ ਹੋਇਆ ਹੈ ਅਤੇ ਬਸ ਤੁਸੀਂ ਵੀ ਹੁਣ ਇਸ਼ਕ ਦੀਆਂ ਉਡਾਰੀਆਂ ਤਾਂ ਲਾਉਂਦੇ ਹੀ ਹੋਣੇ ਆ ਨਾ ਅਤੇ ਜਦੋਂ ਮਿਸਿਜ਼ ਆ ਗਈ ਤਾਂ ਜ਼ਰੂਰ ਇੰਟਰੋਡਿਊਸ ਕਰਾਉਣਾ ਸਾਨੂੰ ਉੱਪਰ ਵਾਲੇ ਅੱਗੇ ਅੱਲਾਹ ਤਾਲਾ ਅੱਗੇ ਇਹੀ ਅਰਦਾਸ ਹੈ ਦੁਆ ਹੈ ਕਿ ਹਮੇਸ਼ਾ ਖੁਸ਼ ਰਹੋ ਅਤੇ ਜੀ ਹਾਂ ਅੱਜ ਦਾ ਮੈਂ ਸਵਾਲ ਇੱਕ ਵਾਰ ਪੁੱਛ ਲੈਂਦੀ ਹਾਂ 18 ਚਿੜੀਆਂ 18 ਆਲਣੇ 18 ਦਿਨਾਂ ਵਿੱਚ ਬਣਾਉਂਦੀਆਂ ਨੇ 18 ਚਿੜੀਆਂ ਰਲ ਕੇ 18 ਆਲਣੇ 18 ਦਿਨਾਂ ਵਿੱਚ ਬਣਾਉਂਦੀਆਂ ਨੇ ਤਾਂ ਇੱਕ ਚਿੜੀ ਵਿਚਾਰੀ ਇਕੱਲੀ ਇੱਕ ਆਲਣਾ ਕਿੰਨੇ ਦਿਨ ਵਿੱਚ ਬਣਾਏਗੀ ਅਤੇ ਆਪਸ਼ਨ ਹੈ 10 ਦਿਨ 1 ਦਿਨ 16 ਦਿਨ ਜਾਂ 18 ਦਿਨ ਸਾਡਾ ਸਟੂਡੀਓ ਦਾ ਨੰਬਰ ਹੈ 01142618181 ਅਤੇ ਵਟਸਐਪ ਦਾ ਨੰਬਰ ਹੈ 07939849339 ਅਗਲਾ ਗੀਤ ਹੈ ਉਸ ਗੀਤ ਦੀ ਫਰਮਾਇਸ਼ ਕੀਤੀ ਹੈ ਨਵਦੀਪ ਜੀ ਨੇ ਅਤੇ ਚਲੋ ਸੁਣਦੇ ਹਾਂ ਇਹ ਗੀਤ ਇਹ

ਇਹ ਮਾਫ ਕਰਨਾ ਨਵਦੀਪ ਜੀ, ਮੈਂ ਤੁਹਾਡੇ ਲਈ ਥੋੜ੍ਹੀ ਦੇਰ ਤੱਕ ਉਹ ਗੀਤ ਲਗਾਉਂਦੀ ਹਾਂ, ਅਤੇ ਚਲੋ ਹੁਣ ਆਪਾਂ ਇਹ ਗੀਤ, ਚਲੋ ਮੈਂ ਇਸ ਦੂਸਰੇ ਕੰਪਿਊਟਰ 'ਤੇ ਲਾ ਕੇ ਟਰਾਈ ਕਰਦੀ ਹਾਂ, ਜੇ ਇੱਧਰ ਲੱਗ ਗਿਆ ਤਾਂ।

ਚਲੋ ਜੀ ਇੱਧਰ ਤਾਂ ਬੈਜਾ ਬੈਜਾ ਹੋ ਗਈ ਅਤੇ ਕਹਿੰਦੇ ਸੂਟ ਬਹੁਤ ਸੋਹਣਾ ਇਹਨਾਂ ਦੀ ਸਿਲਾਈ ਕਰ ਦਿੱਤੀ ਅਤੇ ਵੈਸੇ ਜਿਹੜੇ ਸੂਟ ਸੋਹਣੇ ਸਿਲਾਈ ਕਰਨ ਵਾਲੇ ਵੀ ਬਹੁਤ ਘੱਟ ਮਿਲਦੇ ਨੇ ਅਤੇ ਚਲੋ ਇਹ ਤਾਂ ਖੁਸ਼ ਹੋ ਗਏ ਅਤੇ ਹਾਂਜੀ ਅਗਲਾ ਗੀਤ ਅਯੂਬ ਸਾਹਿਬ ਜੀ ਤੁਹਾਡੀ ਫਰਮਾਇਸ਼ 'ਤੇ ਅਯੂਬ ਸਾਹਿਬ ਨੇ ਮਾਫ਼ ਕਰਨਾ ਯਾਕੂਬ ਸਾਹਿਬ ਜੀ ਯਾਕੂਬ ਸਾਹਿਬ ਜੀ ਤੁਹਾਡੀ ਫਰਮਾਇਸ਼ 'ਤੇ ਅਤੇ ਅਕਰਮ ਸਾਹਿਬ ਜੀ ਤੁਹਾਡਾ ਗੀਤ ਮੈਂ 8:30 ਤੋਂ ਬਾਅਦ ਲਗਾਵਾਂਗੀ ਬ੍ਰੇਕ ਤੋਂ ਬਾਅਦ ਅਤੇ ਇਹ ਗੀਤ ਮੇਰੇ ਖਿਆਲ ਵਿੱਚ ਲੈ ਜਾਏਗਾ ਆਪਾਂ ਨੂੰ ਬ੍ਰੇਕ ਵਾਲਾ ਅਤੇ ਚਲੋ ਸੁਣਦੇ ਹਾਂ ਇਹ ਗੀਤ

0: ਜੀ ਹਾਂ ਬਿਲਕੁਲ ਠੀਕ ਕਿਹਾ ਇਹਨਾਂ ਨੇ 96.7 FM ਤੇ ਤੁਸੀਂ ਸੁਣ ਰਹੇ ਹੋ ਲਿੰਕ FM ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ ਹੁਣ ਸਾਡੇ ਨਾਲ ਕੋਲਰ ਆਏ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਹੈਲੋ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਆ ਕੁਛ ਖਾਧਾ ਪੀਤਾ ਕੁਛ ਹੈਪੀ ਨਿਊ ਈਅਰ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਤਾਰਿਕ ਜੀ ਆਵਾਜ਼ ਬਹੁਤ ਘੱਟ ਆ ਰਹੀ ਆ ਬਿਲਕੁਲ ਨੰਬਰ 1 ਤੇ ਆ ਤੁਹਾਡੀ ਆਵਾਜ਼ ਆ ਰਹੀ ਅੱਗੇ ਨਾਲੋਂ ਬੈਟਰ ਆ ਹੁਣ ਹਾਂਜੀ ਹਾਂਜੀ ਬਸ ਬਹੁਤ ਸੋਹਣਾ ਜਿਸ ਤਰ੍ਹਾਂ ਰੱਬ ਨੇ ਗੁਜ਼ਾਰ ਦਿੱਤਾ ਗੁਜ਼ਰ ਗਿਆ ਬਹੁਤ ਸੋਹਣਾ ਗੁਜ਼ਰਿਆ ਤੇ ਤੁਸੀਂ ਸੁਣਾਓ
1: ਰੋਸ਼ਨੀ ਦਿਨ ਕੀ ਵੋਹੀ ਤਾਰੂ ਬਰੀ ਰਾਤ ਵੋਹੀ ਨਜ਼ਰ ਆਤੀ ਹੈ ਹਰ ਇੱਕ ਬਾਤ ਵੋਹੀ
0: ਬਹੁਤ ਸੋਹਣਾ
1: ਅਸਮਾਨ ਬਦਲਾ ਹੈ ਅਫਸੋਸ ਨਾ ਜ਼ਮੀਨ ਬਦਲੀ ਹੈ ਕਾ ਬਦਲਾ ਕੋਈ ਬੜੀ ਬਾਤ ਨਹੀਂ ਅਗਲੇ ਬਰਸੂ ਕੀ ਤਰ੍ਹਾਂ ਹੋਗੇ ਕਰੀਨੇ ਤੇਰੇ ਕਿਸੇ ਮਾਲੂਮ ਨਹੀਂ 12 ਮਹੀਨਾ ਤੇਰੇ ਜਨਵਰੀ ਫਰਵਰੀ ਮਾਰਚ ਮੇ ਪੜੇਗੀ ਸਰਦੀ ਅਪ੍ਰੈਲ ਮਈ ਜੂਨ ਮੇ ਹੋਗੀ ਗਰਮੀ ਤੇਰਾ ਮਨ ਦਹਿਰ ਮੇ ਕੁਛ ਖੋਏਗਾ ਕੁਛ ਪਾਏਗਾ ਆਪਣੀ ਮਿਆਦ ਬਸਰ ਕਰਕੇ ਤੂੰ ਚਲਾ ਜਾਏਗਾ ਤੂੰ ਨਿਆ ਹੈ ਤੂੰ ਦਿਖਾ ਸੁਬਹ ਨਈ ਨਈ ਸ਼ਾਮ ਨਈ ਵਰਨਾ ਇਨ ਆਖੋ ਨੇ ਦੇਖੇ ਹੈ ਨਏ ਸਾਲ ਕੇ ਬੇਸਬਬ ਲੋਕ ਕਿਉਂ ਦੇਤੇ ਹੈ ਮੁਬਾਰਕਬਾਦੇ ਗਲਬਨ ਭੂਲ ਗਏ ਹੈ ਵਕਤ ਕੀ ਕੜਵੀ ਬਾਤੇ ਤੇਰੀ ਅਮਨ ਸੇ ਗਟੀ ਉਮਰ ਜਹਾਂ ਸਭ ਕੀ ਫੈਜ਼ ਨੇ ਲਿਖੀ ਹੈ ਯੇ ਨਜ਼ਮ ਨਿਰਾਲੇ ਡਬ ਕੀ
0: ਬਹੁਤ ਸੋਹਣੀ ਬਹੁਤ ਜਿੱਦਾਂ ਕਹਿੰਦੇ ਹੁੰਦੇ ਨਾ ਇੱਕ ਇੱਕ ਸ਼ਬਦ ਜਿਹੜਾ ਇੱਕ ਇੱਕ ਵਰਡ ਇੱਕ ਇੱਕ ਲੱਖ ਦਾ ਆ ਬਹੁਤ ਸੋਹਣਾ ਇਹਨਾਂ ਨੇ ਇਹਨਾਂ ਲਿਖਿਆ ਹੋਇਆ ਪਤਾ ਵੀ ਨੀ ਹੈਗਾ ਕਿ ਰੱਬ ਨੇ ਤਾਂ ਦਿਨ ਨੀ ਬਣਾਏ ਰੱਬ ਨੇ ਮਹੀਨੇ ਨੀ ਬਣਾਏ ਕੁਛ ਨੀ ਉਹ ਤਾਂ ਅਸੀਂ ਬਣਾਏ ਹੋਏ ਆ ਨਾ ਸਾਨੂੰ ਨੀ ਪਤਾ ਕਦੋਂ ਨਵਾਂ ਸਾਲ ਆ ਕਿ ਉਹਦੇ ਵਿੱਚ ਹੈਨਾ ਹਾਂਜੀ ਹਾਂਜੀ ਤੇ ਹੋਰ ਕਿੱਦਾਂ ਸਾਰਾ ਪਰਿਵਾਰ ਫੈਮਿਲੀ ਸਾਰੇ ਠੀਕ ਠਾਕ ਨੇ ਕੰਮ ਕਾਰ ਠੀਕ ਹੈ ਬਹੁਤ ਦੇਰ ਬਾਅਦ ਗੱਲਬਾਤ ਹੋਈ ਆ ਬਹੁਤ ਉੱਪਰ ਵਾਲਾ ਹਮੇਸ਼ਾ ਖੁਸ਼ ਰੱਖੇ ਬਸ ਨਹੀਂ ਸਿਰਫ 2 ਵੀਕ ਮੈਂ ਬੱਚਿਆਂ ਨੂੰ ਛੁੱਟੀਆਂ ਸੀ ਮੈਂ ਕਿਹਾ ਚਲੋ ਮੈਂ ਵੀ ਇਹਨਾਂ ਦੇ ਨਾਲ ਛੁੱਟੀਆਂ ਮਨਾ ਲੈਂਦੀ ਹਾਂ
1: ਥੈਂਕ
0: ਯੂ ਤੁਹਾਡੀ ਸਪੋਰਟ ਦਾ ਬਸ ਉੱਪਰ ਵਾਲਾ ਖੁਸ਼ ਰੱਖੇ ਓਕੇ ਜੀ ਰੱਬ ਰੱਖਾ ਇਹ ਸੰਤਾਰਕ ਸਾਹਿਬ ਜੀ ਮੈਂ ਮਾਫ਼ੀ ਮੰਗਦੀ ਹਾਂ ਸਾਰਿਆਂ ਦੇ ਕੋਲੋਂ ਕਿ ਪਤਾ ਨਹੀਂ ਜਿਹੜਾ ਆਵਾਜ਼ ਦਾ ਵੋਲੀਅਮ ਸੀ ਜਿਹੜੀ ਬਹੁਤ ਘੱਟ ਸੀ ਉਹ ਆ ਰਹੀ ਕਈ ਵਾਰ ਹੋ ਵੀ ਜਾਂਦਾ ਹੈ ਕਿਸੇ ਏਰੀਏ 'ਚ ਹੋਵੋ ਉੱਥੋਂ ਰਿਸੈਪਸ਼ਨ ਨਹੀਂ ਚੰਗੀ ਹੁੰਦੀ ਤਾਂ नहीं आवाज बहुती आती क्लीयर, पर जो सुना के गए ने बहुत ही कमाल की चीज है, बहुत सोहना लिखा हुआ है। अगला जो गीत है, गीत लगाने तो पहला मैं चलो अज दे जवाब ही दे दिंदी हाँ। एक बुजारत पूछी सी निक्का जिहा काका करदा राखा, तारक साहब जी तुसीं कहा सीसीटीवी, वैसे ये भी ठीक है हुण सीसीटीवी भी चल पए ने ना, पर यह बुजारत जिहड़ियां ने अपनियां पुरानियां ने पुराने विरसे दियां ने, यह जिंदरे लाउंदे हुंदे सी है ना घरां नूं बाहर जाण लगे, एरा जंदरा कह लो जां ताला कह लो लॉक कह लो, उसका जवाब वो सी। ते जेड़ा मैं पुछया सी जी टी रोड दा, उहदा मैं जवाब नहीं देना, मैं तुहाडे कोलों ही जवाब फिर पुछना, जिन्ना चिर तुसी दसते नहीं उन्ना चिर मैं पुछदी रहना। ते चलो अगला गीत जेड़ा है उसकी फरमाइश की सी अमीन मालिक साहब जी ने, ते चलो उन्होंने फरमाइश से यह गीत सुनते हाँ, इस उम्मीद नाल कि चल जाएगा कि

ਇਸ ਗੀਤ ਦੀ ਫਰਮਾਇਸ਼ ਖਾਸ ਕਰਕੇ ਕੀਤੀ ਸੀ ਮੇਰੇ ਵੀਰ ਅਮੀਨ ਮਾਲਿਕ ਸਾਹਿਬ ਜੀ ਨੇ ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਗੀਤ ਨੂੰ ਪਸੰਦ ਕੀਤਾ ਹੋਵੇਗਾ। ਆਜ਼ਾਦੀ ਦੇ ਸਮੇਂ ਦਾ ਇਹ ਗੀਤ ਹੈ ਕਿ ਕਿਸ ਤਰ੍ਹਾਂ ਜਾਨਾਂ ਦੇ ਦੇ ਕੇ ਆਜ਼ਾਦੀ ਇਹ ਲਈ ਸੀ ਅਤੇ ਪਰ ਜੇ ਦੇਖੋ ਤਾਂ ਹਾਲੇ ਵੀ ਸਾਡੇ ਦੇਸ਼ ਆਜ਼ਾਦ ਤਾਂ ਨਹੀਂ ਹੋਏ। ਉਮੀਦ ਕਰਦੀ ਹਾਂ ਕਿ ਇਹ ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋਵੋਗੇ ਅਤੇ ਅੱਜ ਦਾ ਸਾਡੀ ਭੈਣ ਨੇ ਇੱਕ ਨੇ ਕਿਹਾ ਸੀ ਕਿ ਕੋਈ ਅੱਜ ਦਾ ਵਿਚਾਰ ਜਾਂ ਥੋਟ ਫੋਰ ਦਾ ਡੇ ਦੱਸਿਆ ਕਰੋ ਅਤੇ ਮੈਂ ਅੱਜ ਤੁਹਾਨੂੰ ਇਹ ਕਹਿਣ ਲੱਗੀ ਹਾਂ ਸਮਾਂ ਕਿੰਨਾ ਵੀ ਬਦਲ ਜਾਵੇ ਪਰ ਸਾਨੂੰ ਸਾਡੇ ਅਸੂਲ ਨਹੀਂ ਬਦਲਣੇ ਚਾਹੀਦੇ ਕਿਉਂਕਿ ਸਾਡੇ ਅਸੂਲ ਹੀ ਸਾਡੀ ਪਹਿਚਾਣ ਹੁੰਦੇ ਹਨ। ਅਤੇ ਜੀ ਹਾਂ ਇਹੀ ਸਾਡੇ ਨਾਲ ਜਿਹੜੇ ਅਸੂਲ ਅਸੀਂ ਬਣਾ ਲੈਣੇ ਚੰਗੇ ਮਾੜੇ ਉਹਨਾਂ ਨਾਲ ਹੀ ਪਤਾ ਲੱਗਦਾ ਹੈ। ਅਤੇ ਜੋ ਵੀ ਮੇਰੇ ਭੈਣ ਭਰਾ ਫੋਨ ਕਰ ਰਹੇ ਨੇ ਇੱਕ ਮਿੰਟ ਵੇਟ ਕਰਿਓ ਮੈਂ ਬਸ ਇਹ ਗੀਤ ਲਗਾ ਲਵਾਂ ਅਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰਦੀ ਹਾਂ। ਤਾਰਕ ਸਾਹਿਬ ਜੀ ਇਹ ਗੀਤ ਖਾਸ ਕਰਕੇ ਤੁਹਾਡੇ ਨਾਮ

ਬਹੁਤ ਹੀ ਪਿਆਰਾ ਗੀਤ ਸੀ ਸ਼੍ਰੀ ਰਾਜਸਵੀਰ ਜੀ ਦੇ। ਹਾਂਜੀ, ਹੰਝੂ ਦੇਣ ਦੁੱਖ ਦੇਣ ਉਹ ਆਪਣੇ ਹੀ ਤਾਂ ਦੇ ਕੇ ਜਾਂਦੇ ਨੇ, ਹੋਰ ਬਗਾਨਿਆਂ ਦਾ ਤਾਂ ਕਿਸੇ ਨੂੰ ਕੀ ਦੁੱਖ ਹੋਣਾ ਹੈ ਜੇ ਉਹਨਾਂ ਨੂੰ ਮਿਲੇ ਨਾ ਮਿਲੇ। ਪਰ ਜਿਹੜੇ ਆਪਣੇ ਹੁੰਦੇ ਹੈ ਉਹਨਾਂ ਦੇ ਵਿਛੋੜੇ ਹੀ ਨਹੀਂ ਚੱਲ ਹੁੰਦੇ, ਅਤੇ ਉਹੀ ਜ਼ਖਮ ਇਹੋ ਜਿਹੇ ਲਾ ਕੇ ਜਾਂਦੇ ਨੇ ਕਿ ਜਿਹੜੇ ਸਾਰੀ ਉਮਰ ਕਦੇ ਠੀਕ ਵੀ ਨਹੀਂ ਹੋ ਸਕਦੇ, ਭਰ ਵੀ ਨਹੀਂ ਸਕਦੇ। ਤਾਰਕ ਸਾਹਿਬ ਜੀ, ਤੁਸੀਂ ਇਸ ਗੀਤ ਨੂੰ ਪਸੰਦ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ। ਅਤੇ ਜੀ ਹਾਂ, ਜਿਸ ਦੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਲੱਭ ਕੇ ਪੂਰੀ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਸੁਣਾ ਸਕਾਂ। ਅਗਲਾ ਜਿਹੜਾ ਗੀਤ ਹੈ ਉਹ ਮੈਂ ਲਗਾ ਰਹੀ ਹਾਂ ਜਸਮੀਨ ਸ਼ਾਹ ਜੀ ਤੁਹਾਡੇ ਵਾਸਤੇ, ਇਸ ਉਮੀਦ ਨਾਲ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ।

ਉਮੀਦ ਕਰਦੀ ਹਾਂ ਕਿ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ, ਬੜਾ ਹੀ ਪਿਆਰਾ ਗੀਤ ਸੀ ਇਹ। ਤਾਰਕ ਸਾਹਿਬ ਜੀ, ਜੋ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਉਹ ਆਖਰੀ ਗੀਤ ਹੋਵੇਗਾ ਇਸ ਪ੍ਰੋਗਰਾਮ ਦਾ। ਸਮਾਂ ਖਤਮ ਹੋ ਗਿਆ ਹੈ ਅਤੇ ਮੈਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀ ਪ੍ਰੋਗਰਾਮ ਵਿੱਚ ਮੇਰਾ ਸਾਥ ਦਿੱਤਾ, ਟੈਲੀਫੋਨ ਕੀਤੇ, ਮੈਸੇਜ ਭੇਜੇ, ਵਟਸਐਪ 'ਤੇ ਕੋਲ ਕੀਤੇ, ਫੇਸਬੁੱਕ 'ਤੇ ਫੋਲੋ ਕੀਤਾ। ਅਤੇ ਹਾਦੀ ਜੱਟ ਸਾਹਿਬ ਜੀ, ਤੁਸੀਂ ਵੀ ਸਾਡਾ ਸਾਥ ਦੇ ਰਹੇ ਹੋ, ਕਹਿੰਦੇ ਹੋ ਹਾਏ ਕੈਸੀ ਹੈ ਆਪ ਜੀ, ਮੈਂ ਬਿਲਕੁਲ ਠੀਕ ਹਾਂ, ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ ਬਸ। ਸਰਬਜੀਤ ਨੂੰ ਦਿਓ ਛੁੱਟੀ, ਪ੍ਰੋਗਰਾਮ ਕਰਦੇ ਸਮੇਂ ਜੋ ਗਲਤੀਆਂ ਹੋ ਗਈਆਂ ਹੋਣਗੀਆਂ ਉਹਨਾਂ ਨੂੰ ਮਾਫ਼ ਕਰ ਦੇਣਾ ਅਤੇ ਦੁਆ ਕਰਨਾ ਕਿ ਅੱਗੇ ਤੋਂ ਇਹੋ ਜਿਹੀਆਂ ਗਲਤੀਆਂ ਨਾ ਕਰਾਂ। ਮੇਰੇ ਉੱਪਰ ਵਾਲੇ ਅੱਗੇ ਦਿਲੀ ਦੁਆ ਹੈ, ਅਰਦਾਸ ਹੈ ਕਿ ਮੇਰੇ ਸਾਰੇ ਸੁਣਨੇ ਵਾਲਿਆਂ ਨੂੰ ਤੰਦਰੁਸਤੀ, ਲੰਮੀ ਉਮਰ ਅਤੇ ਢੇਰ ਸਾਰੀਆਂ ਖੁਸ਼ੀਆਂ ਨਸੀਬ ਕਰੇ, ਬਿਮਾਰਾਂ ਨੂੰ ਠੀਕ ਕਰੇ, ਭੁੱਖਿਆਂ ਨੂੰ ਰਜਾਵੇ, ਰੋਂਦਿਆਂ ਨੂੰ ਹਸਾਵੇ। ਜੇ ਉੱਪਰ ਵਾਲੇ ਨੂੰ ਮਨਜ਼ੂਰ ਹੋਇਆ, ਅਗਲੇ ਹਫ਼ਤੇ ਸ਼ੁੱਕਰਵਾਰ ਨੂੰ 7 ਵਜੇ ਫਿਰ ਆਵਾਂਗੀ ਇੱਕ ਹੋਰ ਪੰਜਾਬੀ ਵਿਰਸਾ ਲੈ ਕੇ ਤੁਹਾਡੀ ਸੇਵਾ ਦੇ ਵਿੱਚ। ਤੁਸੀਂ ਉਦੋਂ ਤੱਕ ਆਪਣਾ ਖਿਆਲ ਰੱਖਣਾ, ਹੋ ਸਕੇ ਤਾਂ ਸਰਬਜੀਤ ਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਕਰ ਲੈਣਾ। ਤੁਹਾਡਾ ਅਤੇ ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ ਜੀ।

ਆਈ ਤੇ ਬਚ ਨਿਕਲੇ ਮੁਸ਼ਕਲ ਥੀ। ਫਰਜ਼ੰਦ ਤੂੰ ਟਲਣ ਬੁਲਾਈ ਤੇ ਬਚ ਨਿਕਲੇ ਮੁਸ਼ਕਲ ਥੀ। ਅਜ਼ਰਤ ਮੀਆਂ ਸਾਹਿਬ ਜੀ ਬੜੀ ਖੂਬਸੂਰਤ ਬਾਤ ਜਿਹੜੀ ਹੈ ਉਹ ਫਰਮਾਈ ਕਿ ਵੈਸੇ ਜਿਹੜੇ ਰੋਜ਼ੇ ਅਜ਼ਲ 'ਚ ਜਿਹੜੀ ਮੁਕੱਦਰ ਤਕਦੀਰ ਲਿਖਣ ਗਈ ਉਹ ਕਦੇ ਚੇਂਜ ਨਹੀਂ ਹੋ ਸਕਣੀ, ਲੇਕਿਨ ਅਗਰ ਮਾਂ ਬਾਪ ਕੋਈ ਬੰਦਾ ਵੀ ਯਾਨੀ ਅਗਰ ਮਾਂ ਬਾਪ ਕਿਸੇ ਨੇ ਹੱਕ ਦੀ ਦੁਆ ਕਰਨੇ ਤਾਂ ਅੱਲਾਹ ਤਾਲਾ ਇਹ ਵੀ ਉਹਨਾਂ ਨੇ ਯਾਨੀ ਹੁਕਮ ਨਾਲ ਉਹਨਾਂ ਦੀ ਅਰਜ਼ ਨਾਲ ਆਪਣੀ ਔਲਾਦ ਦੀ ਬਿਹਤਰੀ ਜਿਹੜਾ ਉਹ ਕਰ ਸਕਣਾ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਕੋਲ ਇਤਨੀ ਤਾਕਤ ਸੀ ਉਹਨਾਂ ਦੀ ਦੁਆ 'ਚ, ਮਾਂ ਬਾਪ ਨੇ ਇਤਨੀ ਦਵਾਈ ਤਾਕਤ ਹੈ ਕਿ ਅੱਲਾਹ ਤਾਲਾ ਨੇ ਜਿਹੜਾ ਲਿਖੇ ਲੇਖ ਜਿਹੜੇ ਉਹ ਮਤਲਬ ਹੈ ਅੱਲਾਹ ਤਾਲਾ ਚੇਂਜ ਕਰ ਦੇਣੇ। ਬਾਤ ਇਹ ਕਿ ਯਾਨੀ ਇੱਕ ਮਿਸਾਲ ਦੇ ਕੇ ਸਮਝਾਇਆ ਗਿਆ, ਕਿ ਮਾਂ ਬਾਪ ਨਾਲ ਬੜਾ ਮੁਕਾਮ ਆ ਔਰ ਮਾਂ ਬਾਪ ਕੀ ਰਾਜ਼ੀ ਰੱਖਸੋ ਤਾਂ ਰੱਬ ਰਾਜ਼ੀ ਆ, ਮਾਂ ਬਾਪ ਨਾਰਾਜ਼ ਔਰ ਯਕੀਨ ਕਰੋ ਕਿ ਨਬੀ ਪਾਕ ਸੱਲਮ ਵੀ ਕਈ ਵਾਰ ਜਿਹੜਾ ਵਾਲਦੈਨ ਨਾਹਰ ਨਾਫਰਮਾਣੀ ਜਿਹੜੇ ਯਕੀਨ ਕਰੋ ਐਗਜ਼ਾਮਪਲ ਮੈਂ ਪੜ੍ਹਨਾ ਸਾਂ ਕਿ ਵਾਲਦੈਨ ਨੇ ਨਾਫਰਮਾਣ ਕੀ ਜਿਹੜਾ ਜ਼ਿੰਦਗੀ ਭਰ ਸ਼ਰਾਬ ਪੀਣ ਵਾਲਾ ਬੰਦਾ ਉਸਨੇ ਨਾਲ ਬਿਲਕੁਲ ਰੱਖਿਆ ਕਿ ਤਿੰਨ ਆਦਮੀ ਜਿਹੜੇ ਉਹ ਮਤਲਬ ਹੈ ਕਿ ਮਸਲਨ ਉਹ ਯਾਨੀ ਉਹਨਾਂ ਕੀ ਅੱਲਾਹ ਤਾਲਾ ਜਿਹੜਾ ਉਹ ਉਹਨਾਂ ਪੂਰੀ ਗਰ ਕਰਿਆ ਜਾਂ ਬਦਵਾਈ ਕਿਤ ਕਰਨੇ ਪਏ। ਹਜ਼ਰਤ ਜਿਹੜਾ ਇਸ ਜਬਰਾਇਲ ਸਲਾਮ ਆਏ ਉਹਨਾਂ ਆਖਿਆ ਉਹਨਾਂ 'ਚ ਇਹ ਵੀ ਸਾ ਕਿ ਇੱਕ ਬੰਦਾ ਰਮਜ਼ਾਨ ਨੇ ਰੋਜ਼ੇ ਰੱਖੇ ਆਏ ਉਹ ਰੋਜ਼ੇ ਰੱਖੀ ਸਕਿਆ ਤਾਂ ਮਤਲਬ ਹੈ ਉਸ ਵਾਸਤੇ ਬਦਵਾ ਹੈ, ਉਸ ਵਾਸਤੇ ਲਾਣਤ ਹੈ। ਜਿਹੜਾ ਬੰਦਾ ਵਾਲਦੈਨ ਦਾ ਫਰਮਾਉਣ ਆ, ਵਾਲਦੈਨ ਬਜ਼ੁਰਗ ਸੀ ਉਹਨੇ ਖਿਦਮਤ ਨਹੀਂ ਕਰ ਸਕਿਆ ਹੈ ਜੀ। ਇਸੇ ਤਰ੍ਹਾਂ ਜਿਹੜਾ ਬੰਦਾ ਹੋਰ ਵੀ ਇਸੇ ਤਰ੍ਹਾਂ ਕੋਈ ਮਤਲਬ ਕੰਮ ਹੈ ਜਾਂ ਸ਼ਰਾਬ ਨੋਸ਼ ਆ ਬੇਸ਼ੁਮਾਰ ਹੋਰ ਚੀਜ਼ਾਂ ਹੀ ਆ, ਕਹਿਣ ਦਾ ਮਤਲਬ ਇਹ ਆ ਅਸਾਂ ਕਿ ਜੇ ਅਸਾਂ ਗੱਲ ਨੋਟ ਕਰਨੇ ਵਾਲੀ ਕਿ ਵਾਲਦੈਨ ਨਾ ਇਤਰਾਮ ਉਹਨਾਂ ਨੇ ਖਿਦਮਤ ਵਾਜ਼ੋ। ਅਤੇ ਦੋਸਤੋ ਇਹ ਜ਼ਿੰਦਗੀ ਦਾ ਇੱਕ ਸਫ਼ਰ ਹੈ ਨਾ, ਕੱਲ੍ਹ ਇਹ ਸਟੇਜ ਤੁਹਾਨੂੰ ਵੀ ਆਉਣੀ, ਅੱਜ ਇੱਕ ਸਟੇਜ ਸਾੜੀ ਹੈ ਕੱਲ੍ਹ ਇੱਕ ਸਟੇਜ ਤੁਸੀਂ ਨਹੀਂ ਹੈ। ਇਹ ਆਸਤੇ ਆਸਤੇ ਇਨਸਾਨ ਸਫ਼ਰ ਵਿੱਚ ਜਾ ਰਿਹਾ ਕਿ ਅਗਰ ਅਗਰ ਵਾਲਦ ਸਾਹਿਬ ਚੜ੍ਹਾਈ ਚੜ੍ਹੇ ਸੀ ਇੱਕ ਜਾਪ ਨੂੰ ਤਾਂ ਉਹ ਯਕੀਨ ਕਰ ਸਕੋ ਕਿ ਬੱਚੇ ਵੀ ਉੱਥੋਂ ਸਹੀ ਚੜ੍ਹਾਈ ਚੜ੍ਹਨਾ ਰਸਤਾ ਜੇ ਇੱਕ ਆ ਹੈ ਜੀ। ਇਹ ਉੱਥੇ ਕੋਈ ਬਿਲਡੋਜ਼ਰ ਲਈ ਆ ਉੱਥੇ ਜਹਾਜ਼ ਬੀਤ ਨਹੀਂ ਇੱਕ ਹੈ ਰੂਟ ਆ, ਉਸ ਰੂਟ ਪਰ ਸਾਰੇ ਜਾਣਾ। ਉਹ ਤੁਸੀਂ ਦੱਸੇ ਮਿਸਾਲ ਦਾ ਸਮਝਾਇਆ ਗਿਆ ਕਿ ਇੱਕ ਬਜ਼ੁਰਗ ਸੀ ਤਾਂ ਉਹਨੇ ਵਾਲਦ ਸਾਹਿਬ ਕੀ ਉਹ ਬਿਮਾਰ ਹੋਣੀ ਚਾਹੀਦੀ ਦੰਦੀ ਪਰ ਬੁਣ ਸੱਟਿਆ, ਦੰਦੀ ਹੋਣੀ ਸੀ ਯਾਨੀ ਇਕੱਠਾ ਜਿੱਥੇ ਮਤਲਬ ਹੈ ਬੜੀ ਹਾਈਟ ਪਰੋਂ ਬੁਣ ਸੱਟੀ ਉਹਨੇ ਸੀ ਮਤਲਬ ਹੈ ਚਲੋ ਮਿਸਾਲ ਹੈ ਨਾ ਸਮਝਾਉਣ ਵਾਸਤੇ। ਅਤੇ ਜਿਹੜਾ ਉਹਨਾਂ ਦਾ ਨੰਬਰ ਆਇਆ ਤਾਂ ਬੱਚੇ ਉਹਨੂੰ ਕਿ ਵੀ ਦੋ ਚਾਰ ਬੰਦੇ ਸੱਦੇ ਜਨਾਬ ਟੋਖਾ ਉਹਨੇ ਚਾਹੋ ਜੀ ਖੱਟ ਉੱਥੇ ਜੋਲੋ ਉੱਥੇ ਉੱਥੇ ਜਾਈ। ਅਤੇ ਉੱਥੇ ਗਏ ਤਾਂ ਬਾਬੇ ਨੂੰ ਖੱਟ ਛੱਡ ਲਾਈ ਨੇ ਤਾਂ ਉਹ ਬਾਬਰ ਅਸਣ ਲਈ ਪਏ ਅਤੇ ਰੋਣ ਲਈ ਪਏ। ਉਹਨਾਂ ਆਖਿਆ ਬਾਬਾ ਰੋਣੇ ਕੀ, ਉਹਨਾਂ ਰੋਣੇ ਵਾਸਤੇ ਜਿਹੜਾ ਕਿ ਤੁਸੀਂ ਪਾਲਿਆ ਪੋਸਿਆ ਤਾਂ ਅੱਜ ਮੇਰੀ ਦੰਦੀ ਬੁਣ ਸੱਟ ਰਹੇ ਹੋ, ਇੱਕ ਤਾਂ ਰੋਣਾ ਹੋਈ ਆ ਦੁੱਖ ਲੱਗਾ ਵੀ ਕੀ। ਤਾਂ ਅਸਣਾ ਇਸ ਵਾਸਤੇ ਹਾਂ ਕਿ ਮੈਂ ਵੀ ਆਪਣੇ ਅੱਬੇ ਨੂੰ ਕਿੱਥੇ ਸੱਟਿਆ ਸਾ ਤਾਂ ਹੁਣ ਮੈਂ ਤੱਕਣਾ ਆ ਕਿ ਮਿਗੀ ਸੱਟਿਆ ਜਿਹੜੇ ਮੈਂ ਹੱਸਿਆ ਤਾਂ ਕੋਈ ਮਸਲਾ ਨਹੀਂ, ਹੁਣ ਮੈਂ ਕਹਿੰਦਾ ਮੁੜੀ ਜੋੜ ਕੋਈ ਮਸਲਾ ਲੇਕਿਨ ਤੂੰ ਕਿੱਥੋਂ ਹੀ ਸੱਟ ਸਣ। ਬਸ ਬਸ ਇਹ ਚੀਜ਼ ਹੈ ਅਦਲੇ ਕਾ ਬਦਲਾ ਜੀ, ਅਦਲੇ ਦਾ ਬਦਲਾ ਇਨਸਾਨ ਜੋ ਹੈ ਦੁਨੀਆ 'ਚ ਆਖਰ ਦਿਨ ਅੱਲਾਹ ਤਾਲਾ ਸਕੇ ਦਾਇਦ ਹੈ ਜੀ। ਬੜਾ ਹਜ਼ਰਤ ਮੀਆਂ ਸਾਹਿਬ ਨੇ ਚੁੱਕੇ ਬਾਦ ਸੈਫਲ ਮਲੂਕ ਸ਼ਹਿਜ਼ਾਦਾ ਉਸ ਅਸਾਂ ਗੱਲ ਕਰ ਰਹੇ ਹਾਂ ਤਾਂ ਵਾਕਿਆ ਬੜਾ ਜ਼ਰਾ ਥਰੋ ਹੋਈ ਗਿਆ। ਤੋ ਕੋਸ਼ਿਸ਼ ਕਰਸਾਂ ਜੀ ਕਹਿੰਦਾ ਥੋੜ੍ਹਾ ਜਿਹਾ ਅਸਲ ਹੋਰ ਗੱਲਾਂ ਹੋਈ ਜਾਣੀਆਂ ਤਾਂ ਬਸ ਟਾਈਮ ਨਹੀਂ ਰਹਿਣਾ। ਅਸਲ 'ਚ ਅਸਾਂ ਸ਼ਹਿਜ਼ਾਦੇ ਨੇ ਜਨਾਬ ਜਿਹੜੇ ਸੈਫਲ ਮਲੂਕ ਨਾ ਇਹ ਅਸਾਂ ਇੱਥੇ ਪਹੁੰਚੇ ਸੀ ਕਿ ਇਹ ਸ਼ਹਿਜ਼ਾਦਾ ਜਨਾਬ ਯਾਨੀ ਇਹ ਹੋਇਆ ਕਿ ਉੱਥੇ ਉਹਨਾਂ ਗੱਲ ਕੀਤਾ ਕਿ ਇੱਕ ਜਗ੍ਹਾ ਪਰ ਗੇਤ ਯਾਨੀ ਲੰਗਰ ਲਾਈ ਕਹਿੰਦੇ ਨੇ। ਲੰਗਰ ਲਾਉਣੇ ਨਾ ਦੋ ਮਤਲਬ ਤੁਸੀਂ ਦੱਸੇ ਸੀ, ਇੱਕ ਤਾਂ ਲੰਗਰ ਹੋਣਾ ਜਿਹੜਾ ਮਤਲਬ ਹੈ ਤੁਸੀਂ ਖਾਣਾ ਵਗੈਰਾ ਤੁਸੀਂ ਖਾਣੇ ਹੋ ਇਸ ਕੀ ਲੰਗਰ ਹਾਣੇ ਗਏ ਆ ਦਰਬਾਰ ਤਾਂ ਜੀ ਲੈ ਜੀ ਲੰਗਰ ਖਾਓ ਜੀ, ਕਈ ਜਾਂ ਤੁਸੀਂ ਜਾਣੇ ਹੋ ਤਾਂ ਲੰਗਰ। ਲੇਕਿਨ ਲੰਗਰ ਨਾ ਇੱਕ ਹੋਣਾ ਕਿ ਡਿਸਿਪਲਨ ਹੋਣਾ, ਇਹ ਉੱਠ ਰਿਹਾ ਲੇਕਿਨ ਕਿ ਬੰਦੇ ਅੱਛਾ ਜੀ ਲੰਗਰ ਸ਼ੰਗਰ ਜਾਂ ਖਾਈ ਕਿ ਨਹੀਂ, ਇਹ ਲੰਗਰ ਨਹੀਂ ਹੈ। ਲੰਗਰ ਹੋਣਾ ਜਿਹੜਾ ਇਹ ਕੀ ਖਜ਼ਾਬ ਹੈ, ਦਾਲ ਚੜ੍ਹੀ ਵੀ ਤਾਂ ਸਾਰੇ ਦਾਲ ਖਾਸਣ, ਜੇ ਗੋਹ ਚੜਿਆ ਸਾਰੇ ਗੋਹ 'ਚ ਖਾਸਣ, ਚਾਵਲ ਸਾਰੇ ਚਾਵਲ ਖਾਸਣ। ਯਾਨੀ ਹੇਕ ਕੀ ਖੁਰਾਕ ਜਿਹੜੀ ਜਿਸ ਜਾਈ ਪਰ ਵੀ ਦਿੱਤੀ ਜਾਏ ਔਰ ਇਹ ਖਾਸ ਜ਼ਾਬਤੇ ਨਾਲ ਤਰੀਕੇ ਨਾਲ ਦਿੱਤੀ ਜਾਏ ਉਸ ਕੀ ਲੰਗਰ ਆਖਿਆ ਜਾਣਾ। ਹੁਣ ਫੌਜ ਆਰਮੀ ਨੇ ਵੀ ਸਹਿਤ ਰਹੀ ਆ, ਅਗਰ ਕਿਸੇ ਵਾਰ ਤੁਸੀਂ ਅਗਰ ਜਾਣੇ ਹੋ ਮਤਲਬ ਹੈ ਕੋਈ ਅਗਰ ਅਗਰ ਸਮਾਰ ਹੈ ਮੰਗਲਾਰ ਹੈ ਬਧਾਰ ਹੈ ਜਿਸ ਤਰ੍ਹਾਂ ਅਮਨ ਅਸਾਂ ਕਾਲਜਾਂ ਵਗੈਰਾ 'ਚ ਵੀ ਰਹੇ ਹਾਂ, ਉੱਥੇ ਵੀ ਅਮਨ ਹੋ ਸਕ ਜਿਹੜੀ ਮੈਸ ਬਿਠਾਉਣੀ ਸੀ ਜਿੱਦਾਂ ਖਾਣਾ ਵਗੈਰਾ ਖਾਣੇ ਸੀ ਹਾਂ, ਉੱਥੇ ਵੀ ਉਹਨਾਂ ਮੈਨਿਊਲ ਲਿਖਿਆ ਹੋ ਸਕੇ ਬਧਾਰੇ ਜਿਹੜਾ ਉਹ ਦਾਲ ਪਕਸੀ ਜੀ ਚਨਾ ਦਾਲ ਹੈ ਉਹਦੇ ਬਧਾਰੇ ਵਿੱਚ ਚਨਾ ਦਾਲ ਸਾਰੇ ਖਾਣੀ ਪੈਣੀ ਸੀ, ਪਸੰਦ ਥੇ ਨਹੀਂ ਥੇ ਇਲਾ ਦੇ ਗੱਲ ਹੈ ਪਰ ਉਹ ਮਤਲਬ ਹੈ ਉਹ ਦਾਲ ਪੂਰੀ ਇਸੇ ਤਰ੍ਹਾਂ ਜਮਰਾਤੀ ਫਲਾਣੀ ਹੈ ਜੁਮੇ ਇਹ ਪੂਰਾ ਮੈਨਿਊ ਉਸ ਕੀ ਲੰਗਰ ਉਸ ਕੀ ਆਖਿਆ ਜਾਣਾ। ਇੱਕ ਲੰਗਰ ਮੈਂ ਦੱਸਿਆ ਸੀ ਹੋਣਾ ਕਿ ਇੱਕ ਪੱਥਰ ਹੋਣਾ ਪੱਥਰ ਟਾਈਪ ਤੋਂ ਲੋਹੇ ਨੇ ਜਿਹੜਾ ਉਹ ਵਜ਼ਨ ਆ ਉਹ ਜਿਹੜਾ ਅਸੀਂ ਬੇੜੀ ਖਿਲਾਣੇ ਉਹ ਕਿਸ਼ਤੀ ਖਿਲਾਣੇ ਇੱਕ ਜਾ ਪਰ ਉਹ ਲੰਗਰ ਚਾਹੀਦਾ ਪਾਣੀ ਵੀ ਸੁੱਟੀ ਹੁੰਦੇ ਉਹਨਾਂ ਰਿਜ਼ਲਟ ਹੋਣਾ ਕਿਉਂਕਿ ਵਜ਼ਨ ਹੋਣਾ
ہوں اگر کشتی تھوڑی جی ٹرنے کی کوشش کرے ہوا شمع چولے چولے مارے لیکن وزن چکا دشا ہونا اس کے طریقہ نہیں دینا پھر بعد جی ٹرنے تو وزن پر چاہیے مڑی اس کشتی بھی رکھی کھنے بہرحال اصل اتنے تک اصل پہنچے سیا اور یہ سا کہ اساں یعنی اصل پہنچے سیا کہ بیڑے کنڈے لام لاں لنگر سٹ کھلارے لاں نال بدے پھر دندے دندے جنگر اونٹ کتارے یعنی جس طرح اونٹاں کی اصل قطار کرنے ہاں وہ میں سے سارا دسیا سی کس طرح بھائی وہ لا آنے رسی کی وہ اس طریقے بدھے نے ایک پکاواں لگے کھانا ایک بیٹھے ایک ستے ایک لنگر سن ہٹ ندی دے ایک لنگر سن اتے یعنی وہ پکانے والی ٹیم جی میدان چ آ گئی وہ کھانا شانا پکاؤ لی پے پھر اس طرح کچھ مطلب ہے جی بیری بیڑے چلے جی سے یعنی وہ کشتیاں نیچے سیا مطلب ہے کوئی اوپر سیا مطلب ہے یعنی سارا مختلف جہاں پر نا کہہ جائی پر سارا بنی سکنے کہ کتنی کشتی ہیں بہرحال وہ پھر آنے جی کہ لنگر باسن ہاتھ چ لے کے زنگی چھاپ لنگر لکما آ منگے جی ویکے شہزادے کا لنگر یہ میں سے دسیا سی کہ ایک زنگی شاہ جی اصل بات میں سے بہت سی کہ زنگی اور جڑے فرنگی ہے زنگی وہ لوگ ہونے جی جڑے مطلب کالے رنگ نے اصل بھی اسی طرح ہی ہاں یعنی مطلب لیکن زیادہ جی کالے زنگی آ کے گیا جڑے جڑے فرنگی ہونے وہ سفید رنگ نے ہونے یہ زمین سے ملوکی بشمار کا استعمال بھی کیا ہے جی ہوں وہ جڑے بندے آنے وہ زنگی شاہ جڑے وہ جڑے لوگ سے کچھ ایسے جڑے وہ دسنے کہ سکندر نے مطلب جی فوج نال لڑنے رہے پھر اس بعد وہ مطلب ہے اس ویلے تک بھی وہ مختلف جنگل پھرنے رہنے لوڑنے رہنے مطلب ہے اپنے مشن تک روانہ ہونے رہنے اس طریقے سے مطلب ہے مسلم جرانا آ جائی پر وہ آ جانے کئی دفعہ جیسے بادشاہ وغیرہ کو لنگر شنگر کھلانے اتنے آ جانے انہیں سامان سودا چاہیے وہ آنا میگی اتنا کھانا چاہیے اس کی وہ لنگر شنگر چاہیے دینے سسٹم ہے جڑا اچھا وہ آنے کہ لنگر باسن ہاتھ میں لے کے زنگی شاہ پلنگر لکما آ منگے جے ویکھے شہزادے دا لنگر تو کھانا کھا آرام کی انہیں تو ورتی پھر سرائی تو کرن لگے پھر سیر زمین دا ڈٹھی خوب نوائی پھر گل کیتا نے جی وہ مطلب ہے وا کے کھانا شانا کھائی پھر سرائی پھیری نے ہوں سرائی پھیرنے میں سے دسیا سی بھائی ایک مطلب ہے نشا وغیرہ جی جس طرح وہ اس تو بعد جانا سیر سپاٹے نکلی گئے کہ جلو زمین تکا سی جا کہڑی ہے ہوں جناب آنے جی کہ اگے تھوڑی جی ذرا میاں صاحب یہ دیکھو نا اس کی شاعری ہے آخیا جانا ہوں حالانکہ میں سے دسیا نا کہ اس قصے اتنے تک گئے نا بھائی اتنے سیر سپاٹے گئے کیتا نے اگے سفر ٹوری کتا نہیں ہوں ذرا میاں صاحب اتنے جی خوبصورتی ہے نا جی اس کی ذرا ایک اچھے لفاظ بیان کر رہے یعنی یقین شاعری ایک کرنا اتنا آسان کام ہی نہیں وے ہے جی یہ اللہ تعالیٰ نے دین ہے ہوں تک میاں صاحب لفظ ایسے استعمال کیتے وہ آنے جی کہ سبزیوں سبز پوشاک زمین زمین صاحب فرمان دے وہ سبزیوں سبز پوشاک زمین تے وانگن نیکو بختاں ہر ہر پاسے

0: ਯਾਰ ਡਾਲੀ ਤਾਂ ਲਟਕ ਜਿਵੀਂ ਪਰ ਆਈ ਤਾਂ ਗੁਲ ਫੁੱਲ ਰੰਗ ਬਰੰਗੀ ਫੁੱਲੇ ਤਾਂ ਰੌਣਕ ਜੂਏ ਸਿਆਈ। ਅੱਗੇ ਨਾਲ ਫਰਮਾਣਾ ਜੀ ਕਿ ਕੋਇਲ ਮੋਰ ਚਕੋਰ ਹਜ਼ਾਰਾਂ ਖੁਸ਼ ਆਵਾਜ਼ ਲਟੋਰੇ ਤੋਤੇ ਕਮਰੀ ਕਾਲੇ ਤੀਤਰ ਤਾਂ ਬੋਲਣ ਵਾਂਗ ਕਟੋਰੇ ਤਾਂ ਕੱਗਾਂ ਟੋਰ ਗੁਮਾਣੀ ਕੱਢੀ ਤਾਂ ਚੱਲਣ ਵਾਂਗ ਆਣਸਾਂ ਬਹੁਤੇ ਮਿਰਗ ਸ਼ਿਕਾਰੀ ਦੂਜੇ ਉਹ ਕਿਤਨੇ ਗਿਰ ਗਿਣ ਗਿਣ ਦੱਸਾਂ। ਹੁਣ ਜੀ ਇਹ ਕੋਈ ਸ਼ੇਰ ਦੋ ਚਾਰ ਪੇਸ਼ ਹੈ, ਟਾਈਮ ਸਾਡਾ ਬੜਾ ਘੱਟ ਆ ਅਤੇ ਅਸਾਂ ਬਾਬੇ ਨੂੰ ਇੱਕ ਸ਼ੇਰ ਪੇਸ਼ ਕਰਨਾ ਹੋਣਾ। ਅਸਲ ਬਾਤ ਇਹ ਮੀਆਂ ਸਾਹਿਬ ਜਿਹੜਾ ਉਹ ਫਰਮਾਣੇ ਕਿ ਹੁਣ ਜੀ ਉਹ ਖਾਣਾ ਛਾਣਾ ਖਾਈ ਨਾ ਉਹ ਜਨਾਬ ਟੁਰੀ ਪਏ। ਅੱਛਾ ਜਿਹੜਾ ਟੁਰੀ ਪਏ ਜੀ ਉਹ ਸਾਰੇ ਨੇ ਸਾਰੇ ਉਹ ਜੁੱਲੇ ਪਏ, ਮਤਲਬ ਖਾਣਾ ਛਾਣਾ ਖਾਈ ਤੇ ਹੁਣ ਸਰਕਾਰ ਉਹ ਦੱਸਣੇ ਪਏ ਕਿ ਜਿਸਲੇ ਉਹ ਜਾਣੇ ਪਏ ਫਿਰਨੇ ਛਰਨੇ ਪਏ ਤਾਂ ਉਸਨੇ ਜਾਣੇ ਸਬਜ਼ੀਓ ਸਬਜ਼ ਪੁਸ਼ਾਕ ਜ਼ਮੀਨ ਨੂੰ ਵਾਂਗੂ ਨਿਕਲ ਸਬਜ਼ੀਓ ਸਬਜ਼। ਹੁਣ ਆਉਣੇ ਪਏ ਜ਼ਮੀਨ ਸਾਹਿਬ ਕਿ ਸਬਜ਼ੀਓ ਸਭ, ਮਤਲਬ ਹੈ ਕਿ ਸਬਜ਼ਾ ਆ ਉਸ ਜ਼ਮੀਨ ਪਰ ਇਤਨਾ ਯਾਨੀ ਸਬਜ਼ੇ ਜ਼ਮੀਨ ਕਿ ਇਤਨਾ ਸਬਜ਼ ਕਰੀ ਸਟਿਆ। ਇਹ ਸਬਜ਼ਾ ਜਿਹਾ ਨਹੀਂ ਹੋਣਾ ਗ੍ਰੀਨ, ਇਹ ਜਿਹੜਾ ਕਾਸ਼ ਆ ਜਾਂ ਇਹ ਚੀਜ਼ ਸਾਰੀ ਇਸਕੀ ਸਬਜ਼ਾ ਕਹਿ ਜਾਣਾ ਤਾਂ ਇਹ ਜਿਹੜਾ ਸਬਜ਼ਾ ਆ ਇਹ ਹੀ ਸਬਜ਼ ਕਰਨਾ ਯਾਨੀ ਉਹ ਜ਼ਮੀਨ ਕੀ ਜਿਹੜਾ ਨਾ ਉਹ ਸਾਰਾ ਯਾਨੀ ਸਬਜ਼ੀ ਮਾਇਲ ਕਰ ਸਟਿਆ। ਤਾਂ ਉਹ ਆਖਣੇ ਕਿ ਸਬਜ਼ ਸਬਜ਼ੀਓ ਸਬਜ਼ ਪੁਸ਼ਾਕ ਜ਼ਮੀਨ ਨੂੰ ਤਾਂ ਵਾਂਗਣ ਨੇਕੋ ਬਖਤਾਂ। ਅੱਛਾ ਅੱਗੇ ਸ਼ੇਰ ਪੇਸ਼ ਕਰਦੇ ਹਾਂ, ਆਣੇ ਹਰ ਹਰ ਪਾਸੇ ਪਾਣੀ ਨਹਿਰਾਂ ਲਾਇਆ ਰੰਗ ਦਰਖਤਾਂ। ਹੁਣ ਮੀਰ ਸਾਹਿਬ ਇਹ ਫਰਮਾਣਾ ਚਾਹੁੰਦੇ ਕਿ ਜਿਹੜੀ ਉਹ ਜ਼ਮੀਨ ਹੀ ਉੱਥੇ ਬਹੁਤ ਜ਼ਬਰਦਸਤ ਕਿਸਮ ਨਾਲ ਘਾਹ ਜਿਹੜਾ ਉੱਗਿਆ ਵਾ, ਘਾਹ ਜਿਹੜਾ ਵਾ ਉਹ ਬਹੁਤ ਖੂਬਸੂਰਤ ਜ਼ਬਰਦਸਤ ਆ, ਹਰ ਪਾਸੇ ਤੁਸੀਂ ਘਾਹ ਹੀ ਘਾਹ ਨਜ਼ਰ ਰੱਖਣਾ। ਉਸ ਕਾਰਨ ਜਿਹੜਾ ਔਰ ਬੜੀ ਮਜ਼ੇ ਉਹ ਦੱਸਣੇ ਪਏ ਨਾਲ ਕਿ ਉਹ ਇਤਨਾ ਯਾਨੀ ਉਹ ਕਾਇਰੀ ਖੂਬਸੂਰਤੀ ਜਿਹੜੀ ਹੈ ਉਸ ਜ਼ਮੀਨ ਨੂੰ ਇਤਨਾ ਖੂਬਸੂਰਤ ਕਰ ਦਿੱਤਾ, ਇਤਨਾ ਨੇਕਬਖਤ ਕਰ ਦਿੱਤਾ, ਇਤਨੀ ਯਾਨੀ ਉਸਕੀ ਆਲਾ ਮੁਕਾਮ ਦੇ ਦਿੱਤਾ। ਮਤਲਬ ਉਹਨਾਂ ਨੇ ਆ ਵਾਂਗ ਨੇਕੋ ਬਖਤਾਂ, ਨੇਕ ਬਖਤ ਲੋਕ ਹੋਣੇ, ਅਗਰ ਲੋਕਾਂ ਪਰ ਗੌਰ ਕਰਿਆ ਨੇਕ ਬਖਤ ਹੋਣੇ ਜਿਹਨਾਂ ਕਿ ਹਰ ਸਹੂਲਤਾਂ ਹਰ ਕਿਸਮ ਦੀ ਤਕਲੀਫ ਕੋਈ ਨਹੀਂ, ਬੜੀ ਪਰੇਸ਼ਾਨੀ ਕੋਈ ਨਹੀਂ, ਖੁਸ਼ ਬਾਸ਼ੀ ਉਸ ਕਿਸਮ ਨੇਕ ਬਖਤ ਆਉਣੇ ਆ। ਅਸਲ ਮੀਆਂ ਸਾਹਿਬ ਜ਼ਮੀਨ ਦੇ ਬਾਰੇ 'ਚ ਆਖਣੇ ਕਿ ਜ਼ਮੀਨ ਵਾ ਜਿਹੜਾ ਜ਼ਮੀਨ ਦਾ ਟੋਟਾ ਸਾ ਜਿਹੜਾ ਜਿੱਥੇ ਉਹ ਟਾਪੂ ਆ ਜਿੱਥੇ ਉਹ ਇੰਤਜ਼ਾਰ ਕੀਤਾ ਨੇ ਜਿੱਦਾਂ ਖਲਤੇ ਯਾਨੀ ਉਹ ਆਖਣੇ ਕੁਛ ਜਿੱਦਾਂ ਸੈਰ ਕਰਨ ਲੱਗੇ ਤਾਂ ਉਹ ਜਿਹੜਾ ਜ਼ਮੀਨੀ ਜਿਹੜੀ ਉਹ ਸਬਜ਼ੀ ਮਾਇਲ ਸੀ ਜਿਹੜਾ ਜ਼ਮੀਨ ਪਰ ਸਬਜ਼ਾ ਸਾ ਉਹ ਇਸ ਤਰੀਕੇ ਨਾਲ ਉਸ ਜ਼ਮੀਨ ਕਿ ਇਤਨਾ ਖੂਬਸੂਰਤ ਕਰ ਦਿੱਤਾ ਯਾਨੀ ਔਰ ਨਾਲ ਅੱਗੇ ਉਸ ਵਜ੍ਹਾ ਤੁਸੀਂ ਕਰ ਰਹੇ ਕਿਸ ਤਰ੍ਹਾਂ ਖੂਬਸੂਰਤ ਹੋਈ ਕਿ ਹਰ ਪਾਸੇ ਪਾਣੀ ਨਹਿਰਾਂ ਅਤੇ ਲਾਇਆ ਰੰਗ ਦਰਖਤਾਂ। ਹੁਣ ਪਾਣੀ ਜਿਹੜਾ ਉਸਨੇ ਵਿੱਚੋਂ ਇਸ ਤਰ੍ਹਾਂ ਗੁਜ਼ਰਨਾ ਇਸ ਤਰ੍ਹਾਂ ਨਹਿਰਾਂ ਵਾਂਗ ਪਾਣੀ ਗੁਜ਼ਰਨਾ। ਅਸੀਂ ਤੱਕਿਆ ਹੋਇਆ ਸੀ ਕਿ ਬਿਸ਼ਮਾਰ ਜਿਹੜੇ ਬਾਗ ਵਗੈਰਾ ਹੋਣੇ ਨਾ ਤਾਂ ਬਾਗਾਂ ਕਿੰਨੇ ਨਾਲੀਆਂ ਵਗੈਰਾ ਬਣਤੀਆਂ ਹੋਣੀਆਂ, ਨਾਲੀਆਂ ਵਿੱਚੋਂ ਜਿਹੜਾ ਉਹ ਪਾਣੀ ਜਾਣਾ ਔਰ ਬਾਗ ਹੈ ਕਿ ਪਾਣੀ ਤੁਸੀਂ ਦੇਣੇ ਹੋ ਕਿਉਂਕਿ ਗਰਮੀਆਂ ਸਰਦੀਆਂ ਮੁਫਤੀ ਟਾਈਮ ਪਰ ਪਾਣੀ ਦੀ ਉਸਦੀ ਜ਼ਰੂਰਤ ਮਹਿਸੂਸ ਹੋਣੀ, ਅਗਰ ਪਾਣੀ ਨਾ ਮਿਲ ਸੀ ਉਸਕੀ ਤਾਂ ਸੁੱਕ ਹੀ ਜਾਸੀ। ਲਿਹਾਜ਼ਾ ਸਬਜ਼ਾ ਜਿਹੜਾ ਉਸਕੀ ਮੈਂਟੇਨ ਰੱਖਣ ਵਾਸਤੇ ਉਸ ਨਾਲ ਉਸ ਪੂਰਾ ਮਤਲਬ ਹੈ ਉਹ ਰੌਣਕ ਸਾਫ ਬਰਾਬਰ ਰੱਖਣ ਵਾਸਤੇ ਉਹ ਪਾਣੀ ਵਗੈਰਾ ਉਸਕੀ ਦਿੱਤਾ ਜਾਣਾ। ਤਾਂ ਅਜ਼ਰ ਮੀਆਂ ਸਾਹਿਬ ਫਰਮਾਉਣਾ ਕਿ ਕੁਦਰਤੀ ਇਹ ਆ ਕਿ ਇਸਨੇ ਕੁਦਰਤੀ ਤੌਰ ਪਰ ਯਾਨੀ ਉਸਨੇ ਨਿਕਬਖਤੀ ਹੈ ਉਸ ਜਗ੍ਹਾ ਨਹੀਂ ਕਿ ਉੱਥੇ ਕੁਦਰਤੀ ਤੌਰ ਪਰ ਜਿਹੜਾ ਉਹ ਪਾਣੀਆਂ ਨੇ ਨਹਿਰਾਂ ਉੱਥੇ ਵਗਣੀਆਂ ਪਈਆਂ, ਪਾਣੀ ਵਿੱਚੋਂ ਲੰਘਣਾ ਪਿਆ ਔਰ ਦਰਖਤਾਂ ਜਿਹੜਾ ਉਹ ਜਨਾਬ ਕਿਆ ਹੀ ਬਾਤ ਹੈ ਜੀ, ਦਰਖਤਾਂ ਬੜੀ ਰੌਣਕ ਬਣਾਈ ਵੀ ਔਰ ਦਰਖਤਾਂ ਜਿਹੜਾ ਉਹ ਰੰਗ ਲਿਆ ਵਾ। ਅੱਛਾ ਤਾਂ ਆਣੇ ਮੇਵਾਦਾਰ ਪੱਕੀ ਯਾਰ ਡਾਲੀ ਲਟਕ ਜ਼ਮੀਨ ਪਰ ਆਈ ਹੈ ਜੀ, ਆਣੇ ਮੇਵਾਦਾਰ ਪੱਕੀ ਯਾਰ ਡਾਲੀ ਤਾਂ ਲਟਕ ਜ਼ਮੀਨ ਪਰ ਆਈ ਗੁਲ ਫੁੱਲ ਰੰਗ ਬਰੰਗੀ ਫੁੱਲੇ ਰੌਣਕ ਜੂਸ ਆਈ। ਜਨਾਬ ਇਹ ਹੋਇਆ ਜੀ ਕਿ ਮੇਵਾਦਾਰ ਪੱਕੀ ਯਾਰ ਡਾਲੀ ਲਟਕ ਜ਼ਮੀਨ ਪਰ ਆਈ, ਜਿਹਨੇ ਮਤਲਬ ਹੈ ਮੇਵੇ ਨਾਲ ਲਗੇ ਵੇ ਨਾ ਜੀ, ਫਰੂਟ ਨਾਲ ਲਗਾ ਵਾ ਔਰ ਜਿਹਦੀਆਂ ਡਾਲੀਆਂ ਟਾਹਲੀਆਂ ਸੀ ਜਿਹੜੀ ਉਹ ਜ਼ਮੀਨ ਪਰ ਸਮਝੋਗੇ ਜਿਸ ਪਤਾ ਵੀ ਤੁਸੀਂ ਤੁਹਾਨੂੰ ਤਕੜੇ ਸੋ ਜਿਹੜੇ ਦਰਖਤ ਪਰ ਲਗੇ ਹੋਣ ਫਲ ਛਾਲੋ ਉਹ ਕਾਫ਼ੀ ਚੁੱਕੀ ਜਾਣਾ, ਦਰਖਤ ਲਗੇ ਹੋਣੇ ਜਿਲ੍ਹੇ ਫਲ ਛੱਡਣ ਵਧਣ ਪੈਣਾ ਨਾ ਜੀ, ਉਹ ਟਾਹਲੀ ਨੀਚੇ ਜ਼ਮੀਨ ਤੱਕ ਟੁੱਕੀ ਨਹੀਂ ਜ਼ਿਆਦਾ ਨੀਚੇ ਆ ਜਾਣੀਆਂ। ਬਾਬਾ ਜੀ ਇਹ ਫਰਮਾਉਣੇ ਪਏ ਕਿ ਜਨਾਬ ਉਹ ਆਣੇ ਕਿ ਮੇਵਾਦਾਰ ਪੱਕੀ ਯਾਰ ਡਾਲੀ ਲਟਕ ਜ਼ਮੀਨ ਪਰ ਆਈ ਤਾਂ ਗੁਲ ਫੁੱਲ ਰੰਗ ਬਰੰਗੀ ਫੁੱਲੇ, ਗੁਲ ਫੁੱਲ ਜਿਤਨੇ ਵੀ ਨਾ ਰੰਗ ਬਰੰਗੀ ਜੀ। ਹੁਣ ਚੂੰਕਿ ਬਾਗ ਵੈ ਨਾ ਤਾਂ ਫਿਰ ਤੁਸੀਂ ਖਾਸ ਕਿਸਮ ਦੇ ਫੁੱਲ ਲਾਏ ਜਾਣੇ ਨਾ, ਲੇਕਿਨ ਉਸ ਜਗ੍ਹਾ ਪਰ ਚੂੰਕਿ ਉਹ ਬਾਗ ਤਾਂ ਨਹੀਂ ਸਾ ਕੁਦਰਤੀ ਬਾਗ ਲਗਾ ਵਾ, ਉੱਥੇ ਆਣੇ ਰੰਗ ਬਰੰਗੇ ਫੁੱਲ ਜਿਹੜੇ ਸੀ ਨਾ ਉਹ ਖਿਲੇ ਵੇ ਔਰ ਵਾ ਜੀ ਜੂਹ ਸਿਆਹੀ, ਮਤਲਬ ਹੈ ਉਹ ਆਖਣੇ ਜੀ ਅੱਗੇ ਤਾਂ ਰੌਣਕ ਜੂਹ ਸਹਾਈ, ਜੂਹ ਸਹਾਈ ਦਾ ਮਤਲਬ ਹੋਣਾ ਜੂਹ ਆਖਣੇ ਜਿਹੜੀ ਵਾ ਉਹ ਨਹਿਰਾਂ ਨੇ ਗਿਰਦ ਗਿਰਦ ਜਿਹੜਾ ਨਹੀਂ ਉਹ ਜਿਹੜਾ ਪਾਣੀਆਂ ਨੇ ਗਿਰਦ ਇਹ ਤਾਂ ਤੁਸਾਂ ਕਿ ਸਾਰਾ ਇਹ ਖੂਬਸੂਰਤੀ ਦਿਸਣੀ ਨਾ ਜੀ, ਉਸ ਇੱਕ ਬੜਾ ਆਪਣਾ ਰੰਗ ਬਣਿਆ ਵਾ, ਯਾਨੀ ਮਤਲਬ ਹੈ ਜਿੱਥੇ ਉਹ ਪਾਣੀ ਵੀ ਆ, ਸਬਜ਼ਾ ਵੀ ਆ, ਵਿੱਚੋਂ ਨਹਿਰਾਂ ਗੁਜ਼ਰਨੇ ਪਈਆਂ, ਦਰਖਤ ਏ, ਪੌਦੇ, ਇਹ ਸਾਰਾ ਜਿਹੜਾ ਇੱਕ ਐਸੀ ਖੂਬਸੂਰਤੀ ਇਜ਼ਾਫਾ ਕਰ ਰਿਹਾ, ਉਸਦੀ ਖੂਬਸੂਰਤੀ, ਉਹ ਜਿਹੀ ਜ਼ਮੀਨ ਹੀ, ਉਹ ਜਿਹੀ ਜਗ੍ਹਾ ਹੀ, ਉੱਥੋਂ ਨਹਿਰਾਂ ਗੁਜ਼ਰਨੀਆਂ ਪਈਆਂ, ਉਸ ਜਗ੍ਹਾ ਪੂਰੀ ਨਾਲ ਜਿਹੜਾ ਬੜੀ ਖੂਬਸੂਰਤੀ ਇਜ਼ਾਫਾ ਕਰ ਰਿਹਾ, ਬੜਾ ਖੂਬਸੂਰਤ ਜਿਹੜਾ ਉਹ ਨਜ਼ਾਰਾ ਜਿਹੜਾ ਉਹ ਦਿਸਣਾ ਪਿਆ। ਉਹ ਹਜ਼ਰਤ ਮੀਆਂ ਸਾਹਿਬ ਜਿਹੜਾ ਇਹ ਬਾਤ ਫਰਮਾਈ ਕਿ ਇਹ ਸਾਰੇ ਨਸਾਰਾ ਚੀਜ਼ਾਂ ਜਿਹੜਾ ਇਹ ਉਸਨੀਆਂ ਖੂਬਸੂਰਤ ਜਿਹੜਾ ਉਹ ਨਜ਼ਰ ਰੱਖਣੀਆਂ ਪਈਆਂ। ਅੱਛਾ, ਮੇਵਾਦਾਰ ਪੱਕੀਆਂ ਡਾਲੀ ਲਟਕ ਜ਼ਮੀਨ ਪਰ ਆਈ, ਗੁਲ ਫੁੱਲ ਰੰਗ ਬਿਰੰਗੀ ਫੁੱਲੇ ਤਾਂ ਰੌਣਕ ਜੂ ਸਿਆਈ। ਹੁਣ ਆਖਰੀ ਬਾਤ ਜਿਹੜੀ ਹੈ ਉਸ ਮੀਆਂ ਸਾਹਿਬ ਜਿਹੜੀ ਅੱਗੇ ਫਰਮਾਈ, ਕੋਇਲ ਮੋਇਰ ਚਕੋਰ ਹਜ਼ਾਰਾਂ ਤਾਂ ਖੁਸ਼ ਆਵਾਜ਼ ਲਟੋਰੇ, ਤੋਤੇ ਕਮਰੀ ਕਾਲੇ ਤਿੱਤਰ ਬੋਲਣ ਵਾਂਗ ਕਟੋਰੇ। ਹੁਣ ਜਨਾਬ ਇਹ ਪਰਿੰਦੇ ਜਿਹੜੇ ਇਹ ਜਨਾਬ ਉਹ ਆਖਣੇ ਕਿ ਕੋਇਲ ਵੀ ਹੈ, ਮੋਰ ਹੈ, ਚਕੋਰ ਹੈ, ਬੇਸ਼ਮਾ ਹਜ਼ਾਰੋਂ ਖੁਸ਼ ਆਵਾਜ਼ ਲਟੋਰੇ। ਇਹ ਲਟੋਰਾ ਜਿਹੜਾ ਇਹ ਵੀ ਕੋਈ ਛੋਟਾ ਜਿਹਾ ਪਰਿੰਦਾ ਜੀ, ਇਹ ਵੀ ਇੱਕ ਪਰਿੰਦਾ ਉੱਡਣ ਵਾਲਾ ਪਰਿੰਦਾ ਹੀ ਆ, ਯਕੀਨਨ ਇਸ ਨਾਲ ਰੰਗਾਂ ਨਾਲ ਨਹੀਂ ਪਤਾ ਮਤਲਬ ਹੈ, ਲੇਕਿਨ ਇਹ ਆ ਕਿ ਬਾਈ ਇਹ ਇਹ ਵੀ ਚੂੰਕਿ ਹਰ ਜਗ੍ਹਾ ਪਰ ਮੌਜੂਦ ਹੋਣਾ। ਕੋਇਲ ਕੋਇਲ ਜਿਹੜੀ ਹੈ ਤੁਸੀਂ ਪਤਾ ਹੀ ਆ, ਮੋਰ ਨਾਲ ਪਤਾ ਦੱਸੋਗੇ, ਚਕੋਰ ਹੈ ਇਹ, ਉਸ ਤੋਂ ਬਾਅਦ ਜਿਹੜਾ ਇਹ ਤੋਤੀ ਤੋਤੇ ਕਮਰੀ ਕਮਰੀ ਜਿਹੜੀ ਹੈ ਇਸ ਕੀ ਆਖਣੇ, ਜਿਸ ਕੀ ਅਸਾਂ ਫਾਖਤਾ ਆਖਣੇ, ਕਮੀ ਆਖਣੇ, ਜਿਸ ਕੀ ਅਸਾਂ ਉਸ ਕੀ ਉਹ ਕਮਰੀ ਆਖਣੇ, ਤੋਤੇ ਕਮਰੀ ਕਾਲੇ ਤਿੱਤਰ ਬੋਲਣ ਵਾਂਗ ਕਟੋਰੇ। ਇਹ ਕਟੋਰਾ ਜਿਹੜਾ ਆ ਇਸ ਤੋਂ ਪਤਾ ਉਸੀ ਕਿ ਮਤਲਬ ਆਵਾਜ਼ ਜਿਹੜੀ ਹੈ ਨਾ ਜਿਹੜੀ ਇਤਨੀ, ਯਾਨੀ ਉਹ ਕਿਸਮ ਨਹੀਂ, ਬਿਲਕੁਲ ਐਸੀ ਆਵਾਜ਼ ਜਿਹੜੀ ਬਿਲਕੁਲ ਸਾਫ਼ ਆਵਾਜ਼ ਵੈ ਨਾ ਜੀ, ਉਹ ਡਾਢੀ ਆਵਾਜ਼ ਵੈ। ਅੱਛਾ, ਹੁਣ ਕਟੋਰਾ ਆਣੇ ਕਿਸ ਕਿਸੇ, ਅਸਲ ਕਟੋਰਾ ਜਿਹੜਾ ਆ ਇਹ ਯਾਨੀ ਸਾਡੀ ਜ਼ਬਾਨ ਅੰਦਰ ਇੱਕ ਗਲਾਸ ਹੈ ਕਿ ਆਖਿਆ ਜਾਣਾ ਸਾ, ਉਹ ਗਲਾਸ ਮਿੱਟੀ ਨਾਲ ਬਣਤਾ ਹੋਣਾ ਸਾ, ਮਿੱਟੀ ਨਾਲ ਅਮਨ ਬਰਤਨ ਵਗੈਰਾ ਸਾਰੇ ਮਿੱਟੀ ਨੇ ਸੀ, ਹੁਣ ਤਾਂ ਲੋਹੇ ਨੇ ਤਾਂ ਪਤਾ ਨਹੀਂ ਕਿਸ ਕਿਸ ਨੇ ਸਿਸਟਮ ਬਣੀ ਗਿਆ, ਉਹ ਮਿੱਟੀ ਨਾਲ ਜਿਹੜਾ ਗਲਾਸ ਹੋਣਾ ਸਾ ਉਸ ਕੀ ਠਕੋਰਨੇ ਸੀ ਆ, ਹੈ ਜੀ ਉਸ ਕੀ ਠਕੋਰਨੇ ਸੀ, ਠਕੋਰਨੇ ਸੀ, ਜੇ ਆਵਾਜ਼ ਦੇ ਨਾ ਉਹਨੇ ਵਿੱਚੋਂ ਆਵਾਜ਼ ਅੱਛਾ ਸਮਝੋ ਪੱਕਾ ਵਾ, ਹੈ ਜੀ ਅਤੇ ਜੇ ਵਿੱਚੋਂ ਆਵਾਜ਼ ਨਾ ਅੱਛਾ ਉਸਨੇ ਕੋਈ ਨਹੀਂ ਸਮਝ ਕੱਚਾ। ਇਹ ਵੀ ਤਾਂ ਕੋਈ ਕੜਾ ਹੋਣਾ ਸਰ, ਕੜਾ ਅਮਨ ਸ਼ੇਰਾ ਸ਼ੂਰ ਨੇ ਕੜਾ ਜਿਹੜਾ ਵਜਾਣੇ ਨਾ, ਅਤੇ ਕੜੇ ਕਿ ਵੀ ਇਸ ਤਰ੍ਹਾਂ ਉਸਕੀ ਇਸ ਤਰ੍ਹਾਂ ਠੱਕ ਠੱਕ ਠੱਕ ਕਰ ਰਹੇ ਸੀ, ਅਗਰ ਉਸਦੇ ਵਿੱਚੋਂ ਆਵਾਜ਼ ਪੱਕੀ ਅੱਛਾ ਕਟੋਰੇ ਵਾਲ ਆਵਾਜ਼ ਬੋਲਿਆ ਹੈ ਸਮਝਣ ਸੇ ਪੱਕਾ ਕੜਾ ਠੀਕ ਆਏ, ਅਤੇ ਲੇਕਿਨ ਅਗਰ ਆਵਾਜ਼ ਪੂਰੀ ਨਾ ਅੱਛਾ ਇਸ ਮਤਲਬ ਉਸ ਨਾਲ ਕੱਚਾ, ਲਿਆਜ਼ਾ ਇਹ ਜੀ ਆਵਾਜ਼ ਅਛਣੀ ਨਾ ਇਹ ਵੀ ਨਿਸ਼ਾਨਦੇਹੀ ਕਰਨੀ ਹੋਣੀ ਕਿ ਅੰਦਰ ਕੰਮ ਪੱਕਾ ਹੈ ਜਾਂ ਕੱਚਾ। ਪੱਕੇ ਕੱਚੇ ਨਾਲ ਜਿਹੜਾ ਇਹ ਸਵਾਦ ਖਾਣੇ 'ਚ ਵੀ ਗੱਲਾਂ 'ਚ ਵੀ ਹਰ ਪਤਾ ਲੱਗਣਾ, ਅਗਰ ਖਾਮ ਖਿਆਲੀ ਹੋਵੇ, ਕੱਚਾ ਖਿਆਲ ਹੋਵੇ, ਕੱਚੀ ਕੱਚੀ ਗੱਲ ਹੋਵੇ ਤਾਂ ਉਸ ਆਵਾਜ਼ ਵਿੱਚੋਂ ਵੀ ਉਹ ਕੱਚ ਹੀ ਨਿਕਲਸੀ, ਉਸਨੂੰ ਸਵਾਦ ਨਹੀਂ ਆਉਣਗਾ। ਅੱਜ ਸਵਾਦ ਇਸ ਵਾਸਤੇ ਨਹੀਂ ਕਿ ਸਾਡੀ ਜਿਹੜੀ ਹੈ ਉਹ ਪੁਖਤਾ ਖਿਆਲੀ, ਵਾਜ਼ੇ ਕੌਮ ਕੀ ਵੋ ਪੁਖਤਾ ਖਿਆਲੀ ਨਾ ਰਹੀ, ਬਰਗ ਤਬੀ ਨਾ ਰਹੀ, ਛੋਲਾਏ ਮਕਾਲੀ ਨਾ ਰਹੀ। ਬਾਬੇ ਲਿਖਿਆ ਜੀ, ਲਮਾ ਸਾਹਿਬ ਲਿਖਿਆ ਆਖਣੇ ਇਹ ਪੁਖਤਾ ਖਿਆਲੀ ਨਹੀਂ ਰਹੀ, ਇਸ ਨਾਲ ਜਦ ਪੁਖਤਾ ਨਹੀਂ ਰਹੀ ਦਿਲਕਾ ਗਿਆ ਫਿਰ ਕੱਚੀ ਖਿਆਲੀ ਹੋਏਗੀ, ਅਤੇ ਕੱਚੀ ਖਿਆਲੀ ਹੋਈ ਤਾਂ ਹੀ ਤੁਸੀਂ ਗੱਲ ਕੋਈ ਨਹੀਂ, ਤਾਂ ਕੱਚੀ ਜਿਹੜੀ ਉਸਨੇ ਆਵਾਜ਼ ਵੀ ਸਹੀ ਨਹੀਂ ਹੋਣੀ, ਕੱਚੇ ਦਾ ਸਵਾਦ ਵੀ ਸਹੀ ਨਹੀਂ ਹੋਣਾ, ਲਿਆਜ਼ਾ ਪੱਕਾ ਹੋਵੇ ਤਾਂ ਫਿਰ ਗੱਲ ਨਾ, ਲੱਖਾਂ ਬੈਰ ਬੈਰੀ ਨਾਲ ਲੱਗਦੇ ਅਤੇ ਚੜ੍ਹ ਜਾਂਦੇ ਕੁਛ ਕੱਚੇ, ਜਿਹੜੇ ਪੱਕੇ ਹੋਣ ਮੁਹੰਮਦ ਉਹ ਖਾਵਣ ਵੱਟੇ, ਤਕਲੀਫਾਂ ਹੋਣੀਆਂ ਪੱਕੇ ਕੀ ਹੋਣੀਆਂ, ਲੇਕਿਨ ਪੱਕਾ ਹੋਇਆ ਸਵਾਦ ਹੁਸੈਨ ਹੋਣਾ। ਬਹਰਲ ਜੀ ਅੱਲਾ ਪਾਕ ਅਸਾਂ ਕੀ ਰਹਿ ਦੈਨ ਸੀ ਫਰਮਾਇਆ, ਅਸਲ ਜੀ ਗੱਲਾਂ ਟਾਈਮ ਗੱਲਾਂ ਬੇਸ਼ੁਮਾਰ ਗੀਆਂ, ਲੇਕਿਨ ਉਹ ਗੱਲ ਜਿਹੜੀ ਹੈ ਉਹ ਬਣੇ ਬਣੇ ਬਸ ਉਹ ਐਸਾ ਵਕਤ ਹੋਈ ਜਾਣਾ ਕਿ ਬਸ ਯਾਨੀ ਨਹੀਂ ਫਿਰ ਟਾਈਮ ਰਹਿਣਾ ਹੀ ਨਹੀਂ ਜੀ। ਹੁਣ ਜਨਾਬ ਬਾਬਾ ਜੀ ਰਹਿਣਾ ਕੋਈ ਸ਼ੇਰ ਜਿਹੜਾ ਉਹ ਯਾਨੀ ਕੋਈ ਪੇਸ਼ ਕਰਨੇ ਆ, ਬਾਬੇ ਨੇ ਬੇਸ਼ੁਮਾਰ ਸ਼ਾਇਰੀ ਹੈ ਜੀ ਮਾਸ਼ਾਅੱਲਾ, ਬਾਬਾ ਲਿਤਾ ਜਨਰਲ ਸੀ ਫਰਮਾਇਆ ਨੇ ਜੀ, ਅਤੇ ਉਹਨਾਂ ਯਾਨੀ ਤਾਂ ਕੋਈ ਇੱਕ ਬਸ ਕੋਈ ਵੀ ਇੱਕ ਸ਼ੇਰ ਨੂੰ ਪੇਸ਼ ਕਰਦੀ ਹੈ ਤਾਂ ਉਹਨਾਂ ਨਾਲ ਯਕੀਨਨ ਬਾਤ ਜਿਹੜੀ ਗੱਲ ਪੁਰਾਣੀ ਹੋਈ ਜਾਣੀ। ਇੱਕ ਸ਼ੇਰ ਆ ਗਿਆ ਜੀ, ਬਾਬਾ ਜੀ ਫਰਮਾਇਆ ਕਿ ਬੜਾ ਖੂਬਸੂਰਤ ਸ਼ੇਰ ਆ, ਉਹਨਾਂ ਨੇ ਅੱਗੇ ਕਿ ਇਨਸਾਨ ਪੇਸ਼ ਵੀ ਕੀਤਾ, ਲੇਕਿਨ ਚਲੋ ਉਸਨੇ ਬਾਤ ਫਿਰ ਪੇਸ਼ ਕਰੀ ਨਾ। ਬਾਬਾ ਜੀ ਫਰਮਾਇਆ ਕਿ ਮਹਿਬੂਬ ਕੀ ਰਾਜ਼ੀ ਕਰਨ ਵਾਸਤੇ ਸੱਤ ਸ਼ਰਤਾਂ ਹੀ ਆ, ਮਹਿਬੂਬ ਕੀ ਰਾਜ਼ੀ ਕਰਨ ਵਾਸਤੇ ਸੱਤ ਸ਼ਰਤਾਂ ਜਿਹੜੀਆਂ ਆ, ਉਹ ਬਾਬਾ ਜੀ ਫਰਮਾਇਆ ਹੈ ਕਿ ਇਹ ਜਨਾਬ ਸੱਤ ਜਿਹੜੀਆਂ ਸ਼ਰਤਾਂ ਹੀ ਆ ਬਾ ਯਾਨੀ ਇਹ ਰਾਜ਼ੀ ਮਹਿਬੂਬ ਕਰਨ ਵਾਸਤੇ। ਅਤੇ ਪਹਿਲੀ ਸ਼ਰਤ ਮਹਿਬੂਬ ਦਾ ਅਦਬ ਲਾਜ਼ਮ, ਪਹਿਲੀ ਸ਼ਰਤ ਮਹਿਬੂਬ ਦਾ ਅਦਬ ਲਾਜ਼ਮ, ਦੂਜੀ ਦੀਦੀਆਂ ਵਿੱਚ ਅਯਾ ਚਾਹੀਏ। ਪਹਿਲੀ ਸ਼ਰਤ ਮਹਿਬੂਬ ਦਾ ਅਦਬ ਲਾਜ਼ਮ, ਦੂਜੀ ਦੀਦੀਆਂ ਵਿੱਚ ਅਯਾ ਚਾਹੀਏ। ਅਤੇ ਤੀਜੀ ਬਣ ਕੇ ਰਹੀਏ ਬਣਾਉਣ ਔਖਾ, ਤੀਜੀ ਬਣ ਕੇ ਰਹੀਏ ਬਣਾਉਣ ਔਖਾ। ਅਤੇ ਚੌਥੀ ਦਿਲ ਦਾ ਕੋਠਾ ਸਫਾ ਚਾਹੀਏ। ਅਤੇ ਪੰਜਵੇਂ ਇੱਜੜ ਦੇ ਰਾਜ਼ ਨੂੰ ਖੋਲੀਏ ਨਾ, ਪੰਜਵੇਂ ਇੱਜੜ ਦੇ ਰਾਜ਼ ਨੂੰ ਖੋਲੀਏ ਨਾ। ਛੇਵੇਂ ਕੁਰਬ ਲਈ ਖਾਸ ਅਦਾ ਚਾਹੀਏ, ਅਤੇ ਮਿਲਦਾ ਯਾਰ ਨੂੰ ਯਾਰ ਜ਼ਰੂਰਨ ਸੀ ਸੱਤਵੇਂ ਪੀਰ ਦੀ ਨਜ਼ਰੇ ਦੁਆ ਚਾਹੀਏ। ਮਿਲਦਾ ਯਾਰ ਨੂੰ ਯਾਰ ਜ਼ਰੂਰਨ ਸੀ ਸੱਤਵੇਂ ਪੀਰ ਦੀ ਨਜ਼ਰੇ ਦੁਆ ਚਾਹੀਏ। ਹੁਣ ਅਸਲ ਬਾਤ ਹੀ ਇਹ ਬਾਬੇ ਨੇ ਬੜਾ ਖੂਬਸੂਰਤ ਕਲਮਬੰਦੀ ਕੀਤੀ ਜੀ। ਹੁਣ ਮਹਿਬੂਬ ਆ, ਮਹਿਬੂਬ ਹੋਣਾ ਜਿਸ ਤੁਸੀਂ ਮੁਹੱਬਤ ਕਰਨੇ ਹੋ, ਇਹ ਕੌਣ ਮੁਹੀਬ ਮੁਹੱਬਤ ਕਰਨ ਵਾਲਾ, ਅਤੇ ਇਹ ਕੌਣ ਮਹਿਬੂਬ ਜਿਸ ਨਾਲ ਮੁਹੱਬਤ ਕੀਤੀ ਜਾਣੀ। ਹੁਣ ਇਹ ਮੁਹੱਬਤ ਜਿਹੜੀ ਹੈ ਇਸ ਨੇ ਮੁਕਤੀ ਮਰਾ ਲਈ, ਮੁਕਤੀ ਮਰ ਲਈ, ਇਹ ਹੁਣ ਫਿਰ ਮਰ ਲਏ ਤੁਸੀਂ ਦੱਸਣ ਹੀ ਪਿਆ, ਫਿਰ ਥੋੜ੍ਹਾ ਹੋਰ ਬਹਿਸ ਹੋਈ ਅਸੀਂ। ਬਹਰਹਾਲ ਕਹਿਣੇ ਦਾ ਮਤਲਬ ਆ ਕਿ ਇਹ ਮੁਕਤੀ ਮਰਮਰ ਲਈ ਮਹਿਬੂਬ ਕੀ ਤੁਸੀਂ ਜਿਹੜੇ ਮੁਹੱਬਤ ਤੁਸਾਂ ਕਰਨੇ ਹੋ, ਤਾਂ ਇਹ ਬਾਬਾ ਰਾਣੇ ਮੁਹੱਬਤ ਜਿਹੜੇ ਸ਼ੁਰੂ ਹੋਏਗੀ। ਫਿਰ ਅੱਗੇ ਇਸ ਨੇ ਮੁਕਤੀ ਸਟੇਜਾਂ ਹੋਈਆਂ, ਇੱਕ ਟਾਈਮ ਉਹ ਜ਼ਰਾ ਸ਼ਿੱਦਤ ਅਖਤਿਆਰ ਕਰ ਲੈਣੀ, ਇਸ ਅੱਗ ਬਾਲੇ ਹੋਣਾ ਅਤੇ ਪਹਿਲਾਂ ਥੋੜ੍ਹਾ ਥੋੜ੍ਹਾ ਪਾਣੀ ਮਾਮੂਲੀ ਮਾਮੂਲੀ ਸੇਕਣਾ, ਫਿਰ ਜ਼ਰਾ ਥੋੜ੍ਹਾ ਹੋਰ ਮੁੱਠਾ ਦੇਣੇ ਉਹ, ਫਿਰ ਉਹ ਜ਼ਿਆਦਾ ਪਾਣੀ ਉਬਲਣਾ ਸ਼ੁਰੂ ਹੋ ਜਾਣਾ ਜੀ, ਜਿਹੜੀ ਹੋਰ ਅੱਗ ਜੇ ਪਖੜੀ ਸ਼ੁਰੂ ਹੋ ਜਾਣੀ, ਤੰਦੂਰਾ ਐਸਾ ਬਣੇ ਹੋ, ਇਹ ਜਾਂ ਜਾਂ ਪਖਣਾ ਤਾਂ ਫਿਰ ਆਪਣਾ ਕੰਮ ਉਸ ਲਈ ਹੋਣਾ, ਉਸ ਨਾਲ ਜਿਹੜਾ ਕੰਮ ਸਾਰਾ ਉਹ ਪਖੀ ਰਹਿਣਾ। ਤੰਦੂਰ ਸਹੀ ਪਖੀਦੇ ਫਿਰ ਰੋਟੀਆਂ ਲਾਸੋ, ਆਂਡੀ ਵਿੱਚ ਵੀ ਸਹੀ ਰੋਟੀ ਜਿਹੜੀ ਅੱਗ ਪਖੀਦੇ ਗੱਲ ਬਣ ਸੀ ਨਾ, ਕਈ ਦਿਨ ਬਾਅਦ ਥੋੜ੍ਹੀ ਜਿਹੀ ਪਖੀ ਵੈ ਤਾਂ ਬੁੜੀ ਏ ਸੀ ਗਿਸ਼ਤੀ ਖਾਮ ਆਉਣੀ ਨਾ, ਮਤਲਬ ਉਸਨੇ ਏ ਸੀ ਗਿਸ਼ਤੀ ਉਸਨੇ ਕੋਈ ਚੀਜ਼ ਅੱਗੇ ਅਸਰ ਕੋਈ ਨਹੀਂ ਆਉਣਾ। ਕਹਿਣ ਦਾ ਮਤਲਬ ਆ ਬਾਬ ਜੀ ਫਰਮਾਉਣੇ ਕਿ ਇਸ ਲਈ ਅਗਰ ਮਹਿਬੂਬ ਜਿਹੜਾ ਤੁਸੀਂ ਜਿਸ ਮੁਹੱਬਤ ਕਰਨੇ ਹੋ ਉਸ ਕੀ ਅਗਰ ਰਾਜ਼ੀ ਰੱਖਣਾ, ਇਹ ਹਕੀਕਤ ਮਹਿਬੂਬ ਜਿਹੜਾ ਮਹਿਬੂਬੇ ਹਕੀਕੀ ਨੇ ਬਾਬੇ ਸਾਹਿਬ ਗੱਲ ਕੀਤੀ ਬਾਰਾ ਲਿਆ ਕਿ ਇਹ ਫਿਰ ਉਸ ਕੀ ਰਾਜ਼ੀ ਸੱਤ ਸ਼ਰਤਾਂ ਹੀ ਆ, ਇਹਨਾਂ ਸ਼ਰਤਾਂ ਅਮਲ ਕਰ ਸਕਦੇ ਮਹਿਬੂਬ ਰਾਜ਼ੀ ਹੋ ਜੇ ਸੀ। ਬਹਰਹਾਲ ਗੱਲ ਹੀ ਚੂੰਕਿ ਸਾਰਾ ਟਾਈਮ ਜਿਹੜਾ ਮੁਕੰਮਲ ਹੋ ਗਿਆ, ਤਾਂ ਹੁਣ ਚੂੰਕਿ ਇਹ ਬਾਤ ਅਸੀਂ ਵਜ਼ਾਹਤ ਨਹੀਂ ਹੋ ਸਕੀ, ਅੱਲਾਹ ਪਾਕ ਬਾਬਾ ਜੀ ਸਰਕਾਰ ਕੀ ਜੰਨਤ ਫਰਦੋਸ ਮੁਕਾਮ, ਯਕੀਨ ਕਰੋ ਕਿ ਬਸ ਤਕਰੀਬਨ 38-40 ਰੋਜ਼ ਹੋਣੇ ਵਾਲੇ, ਵਕਤ ਗੁਜ਼ਰ ਗਿਆ, ਬਾਬੇ ਨੇ ਬੜੀ ਇੱਕ ਸਰਮਾਇਆ ਛੋੜਿਆ, ਅਸਾਂ ਚੜ੍ਹਿਆ ਜੁਗ ਜੁਗ ਛੋੜ ਉਸਨੇ ਮਿਸ਼ਣ ਕੀ। ਇਸ ਬਾਰੇ ਇੱਕ ਹੋਰ ਪ੍ਰੋਗਰਾਮ ਵੀ ਮੈਂ ਬਜ਼ਮੇ ਫਕੀਰ ਜਿਹੜਾ ਉਹ ਮੈਂ ਪੇਸ਼ ਕਰਨਾ ਉਹ ਕੁਰਾ ਕਦੇ, ਉਹ ਵੀ ਬਸ ਕਈ ਦਫਾ ਬਸ ਕੋਈ ਨਹੀਂ ਬਰਾਬਰ ਕਈ ਦਵਾਸ਼ ਨਾ। ਬਹਰਹਾਲ ਤਾਂ ਅੱਲਾਹ ਤਾਲਾ ਜੀ ਉਹਨੂੰ ਜਨਰਲ ਸੀ ਫਰਮਾਇਆ, ਤਾਂ ਅਜ਼ਰ ਮੀਆਂ ਸਾਹਿਬ ਫਰਮਾਉਂਦੇ ਵੋ ਸਦਾ ਬਹਾਰ ਦਈਂ ਇਸ ਬਾਗ ਹੈ ਤਾਂ ਕਦੀ ਖਿਜ਼ਾਨ ਆਵੇ ਓਵਣ ਫੈਜ਼ ਹਜ਼ਾਰਾਂ ਤਾਈਂ ਹਰ ਭੁੱਖਾ ਫਲ ਖਾਵੇ। ਮਾਸਟਰ ਜ਼ਾਕ ਅਜਮਲ ਕੀ ਜੀ ਇਸ ਪ੍ਰੋਗਰਾਮ ਨੂੰ ਜਲਦ ਦਿਓ, ਇਨਸ਼ਾਅੱਲਾ ਮਿਲਸਾਂ ਅਗਲੇ ਪ੍ਰੋਗਰਾਮ ਵਿੱਚ, ਇਨਸ਼ਾਅੱਲਾ ਕੋਸ਼ਿਸ਼ ਕਰਸਾਂ ਥੋੜ੍ਹਾ ਹੋਰ ਮਜ਼ੀਦ ਬਿਹਤਰ ਪ੍ਰੋਗਰਾਮ ਕਰੀਏ। ਗਲਤੀ ਕੁਛ ਤਾਂ ਮਾਜ਼ਰਤ, ਤਾਂ ਇਹ ਪ੍ਰੋਗਰਾਮ ਆਪੋ ਵਿੱਚ ਸੁਣੋ, ਦੂਸਰੇ ਸੁਣਾਓ। ਫੀ ਮੰਨ ਅੱਲਾ ਜੀ ਅੱਲੜ ਵਾਲੇ।
1: My name is Shireen.
2: My name is Abdul Rahman.
3: My name is Saim Mudassir.
4: This is Rahan.
5: My name is Rizwan Ishaq.
6: My name is Asham.
7: My name is Azan Mudassir.
8: This is Ariba and you are listening to Link FM.
9: You are listening to Link FM 96.7.
10: Are you a taxi or private hire driver in Rotherham or Sheffield? Have you been involved in an accident? The claim team on Kimberworth Road, Rotherham is here to help you. We pay a £2,000 referral fee for non-fault taxi claims. Call us today on 0330 057 1009. That's 0330 057 1009. The claim team is here to help you get back on the road. Terms and conditions apply.
11: iTech Commercial Refrigeration and Air Conditioning. अगर आपको रेस्टोरेंट टेक अवे दुकानों और तमाम कमर्शियल फ्रिज फ्रीजर कोल्ड रूम और एयर कंडीशन की सर्विस और रिपेयरिंग की जरूरत है तो iTech Commercial Refrigeration and Air Conditioning की तजुर्बाकार टीम आपके लिए हाजिर है। iTech Commercial Refrigeration and Air Conditioning. Contact number 07955198814 and 07955198824.
12: क्या आप किसी तकरीब का एहतमाम कर रहे हैं? शादी, मेहंदी, मिलाद शरीफ या खत्मे कुरान, छोटी महफिल हो या बड़ा इज्तिमा, याद रखें शाहिद केटरिंग सर्विस 30 साल से ज्यादा तजर्बे के साथ हम 30 से 5000 अफराद तक की तकरीबात के लिए मियारी और लजीज खाने का बेहतरीन इंतजाम करते हैं। हमारे यहाँ प्रोफेशनल केटरिंग स्टाफ सर्विस भी दस्तयाब है ताकि आप बेफिक्र होकर अपनी तकरीब एंजॉय करें। बेहतरीन मियार, जायका और बाएतमाद सर्विस, यही हमारी पहचान है। राबता करें 07796510422 या विजिट करें शाहिद केटरिंग सर्विस, पाकिस्तान मुस्लिम सेंटर, शेफील्ड। आपकी खुशियों का बेहतरीन इंतखाब।
13: And the winner is
14: your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
4: Sheffield's very own community radio station.
6: Link FM.
13: My name is Shireen.
14: My name is Abed Rahman.
15: My name is Sai Mudassir.
16: This is Rahan.
17: My name is Rizwan Ishfaq.
18: My name is Asham.
19: My name is Azan Mudassir.
20: This is Ariba and you are listening to Link FM.
4: Anywhere you go, Link FM is always there with you. Listen online at linkfm.org.
6: Link FM.

ਦਿਲ ਕਰਦਾ ਵੇਖਦਾ ਰਵਾਂ ਤੂੰ ਕਿੱਡੀ ਸੋਹਣੀ ਲੱਗਦੀ ਹੈ। ਬੜਾ ਪਿਆਰਾ ਗੀਤ ਸੀ ਜੀ ਜਿਹੜਾ ਮੈਂ ਤੁਸਾਂ ਸਾਰਿਆਂ ਲਿਸਨਰ ਨੇ ਨਾਮ ਕੀਤਾ ਸੀ। ਠੀਕ ਠਾਕ ਨੇ ਪਰ ਬੇਸ਼ੁਮਾਰ ਸਾਡੇ ਸੰਗੀ ਬੇਲੀ ਤਾਂ ਦੋਸਤ ਮੌਜੂਦ ਹੈ। ਮੈਂ ਸਾਰਿਆਂ ਕੀ ਵੈਲਕਮ ਟੂ ਦ ਸ਼ੋਅ ਆਖਣਾ।

ਜੀ ਸੰਗੀਓ ਤੇ ਬੇਲੀਓ ਦੋਸਤੋ ਇਹ ਤੁਸਾਂ ਨਾਲ ਆਪਣਾ ਪ੍ਰੋਗਰਾਮ ਆ ਕਸ਼ਮੀਰ ਤੇ ਪਟਵਾਰ ਨੇ ਰੰਗ ਤੁਸਾਂ ਸਾਰਿਆਂ ਨੇ ਸੰਗ ਆਈਏ ਯੇ ਤੇ ਆਪਣਾ ਆਪਣਾ ਗੀਤ ਸੁਣੀਏ ਡਾਕਟਰ ਅਸਲਮ ਅਯਾਦ ਸਾਹਿਬ ਨਾਲ ਅਸਾਂ ਕੀ ਜਾਣ ਕੀਤਾ ਔਰ ਮੁਹੰਮਦ ਫਿਆਜ਼ ਸਾਹਿਬ ਨਾਲ ਅਸਾਂ ਉਹਨਾਂ ਕੀ ਵੈਲਕਮ ਆਉਂਦੇ ਹਾਂ ਚੌਧਰੀ ਸੋਭੀ ਵੈਲਕਮ ਟੂ ਦ ਸ਼ੋ ਔਰ ਵੀ ਜਿਤਨੇ ਸੰਗੀ ਬੇਲੀ ਤੇ ਦੋਸਤ ਜਿਹਨੇ ਮੰਦਲ ਰੇਡੀਓ ਆਨ ਕੀਤਾ ਉਹਨਾਂ ਕੀ ਵੀ ਵੈਲਕਮ ਆਖਦੇ ਹਾਂ ਮੁਸਤਫਾ ਤੁਸੀਂ ਕੀ ਵੀ ਵੈਲਕਮ ਆਉਂਦੇ ਹਾਂ ਉਹਨਾਂ ਸਾਂ ਜੁਲਸਾਂ ਨੈਕਸਟ ਟ੍ਰੈਕ ਨਹੀਂ ਜਾਣਾ ਔਰ ਇਹ ਗੀਤ ਜਿਤਨੇ ਵੀ ਸਾਡੇ ਇਸਲੇ ਟਿਕ ਟਾਕ ਨੇ ਪਰ ਸੰਗੀ ਬੇਲੀ ਤੇ ਦੋਸਤ ਹੈ ਔਰ ਰਿਫੰਡ ਰਾਜਾ ਸਾਹਿਬ ਮਿਰਜ਼ਾ ਬਿਲਾਲ ਸਾਹਿਬ ਔਰ ਚੰਦ ਜ਼ਮਾਨ ਮੁਗਲ ਸਾਹਿਬ ਰਾਜ਼ਕ ਸ਼ਾਹ ਸਾਹਿਬ ਚੌਧਰੀ ਜ਼ੁਲਫਕਾਰ ਸਾਹਿਬ ਔਰ ਵੀ ਜਿਤਨੇ ਸੰਗੀ ਬੇਲੀ ਤੇ ਦੋਸਤ ਇਸਲੇ ਸੁਣੀ ਰਹੇ ਉਹਨਾਂ ਸਾਰਿਆਂ ਨੇ ਨਾ ਕਰ ਸਾਂ ਛੱਲਾ ਮੁਹੰਮਦ ਅਫਜ਼ਲ ਸਾਹਿਬ ਤੁਸਾਂ ਨੇ ਨਾਮ ਜੀ ਗੁਰਦਾਸ ਮਾਨ ਆਵਾਜ਼ ਛੱਲਾ ਸੁਣੋ ਤੇ ਮਜ਼ੇ ਕਰੋ ਮਜ਼ੇ

ਚੱਲਾ ਨੋ ਨਾ ਥੇਵੇ। ਇਹ ਸੀ ਛੱਲਾ ਜਨਾਬ ਜਿਹੜਾ ਮੈਂ ਤੁਸਾਂ ਵਾਸਤੇ ਲਾਇਆ। ਅਗਰ ਤੁਸਾਂ ਵੀ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਰਾਬਤਾ ਕਰੋ। ਇਹ ਕਸ਼ਮੀਰ ਦਾ ਪਟਵਾਰ ਨੇ ਰੰਗ ਤੁਸਾਂ ਸਾਰਿਆਂ ਨੇ ਸੰਗ ਤੁਸਾਂ ਨਾ ਮੇਜ਼ਬਾਨ ਆਬਦ ਹਸੈਨ ਲਾਈਵ ਸਟੂਡੀਓ 'ਚ ਸ਼ੋਅ ਪੇਸ਼ ਕਰੀ ਰਿਹਾ। ਇਹ ਪ੍ਰੋਗਰਾਮ ਬ੍ਰੈਡਫੋਰਡ ਏਸ਼ੀਆ ਰੇਡੀਓ 1430 ਉੱਪਰ ਵੀ ਸੁਣਿਆ ਜਾ ਰਿਹਾ। ਤੁਸਾਂ ਸਾਰਿਆਂ ਸੰਗੀਆਂ ਦੋਸਤਾਂ ਦਾ ਬੇਲੀਆਂ ਕੀ ਇੱਕ ਵਾਰੀ ਫਿਰ ਵੈਰੀ ਵੈਰੀ ਵਾਰਮ ਵੈਲਕਮ ਜੀ। ਹੁਣ ਦੇਰ ਸ਼ੇਰ ਨਾ ਕਰਨੇ ਮੈਂ ਆਉਣਾ ਤੁਸਾਂ ਕਿ ਜ਼ਿਆਦਾ ਤੋਂ ਜ਼ਿਆਦਾ ਗੀਤ ਸੁਣਾਏ ਜਾਣ। ਜੁਲਿਆ ਇੱਕ ਹੋਰ ਗੀਤ ਨਹੀਂ ਜਾਣਾ ਕਹਿ ਯਾਦ ਰੱਖੋ। ਗੀਤ ਸੁਣਨਾ ਚਾਹੁੰਦੇ ਹੋ ਨਾ ਜੀ? ਆਲਾ ਆਲਾ ਮੀ ਪਤਾ ਹੋਣਾ ਸੁਣਨਾ ਚਾਹੁੰਦੇ ਹੋ। ਲਓ ਜੀ ਸੁਣੋ।

ਦੁਨੀਆ ਮਤਲਬ ਦੀ ਓ ਯਾਰ, ਮਤਲਬ ਹੋਵੇ ਤਾਂ ਪਿਆਰ ਵੀ ਕਰਦੇ ਜ਼ਾਲਮ ਦੁਨੀਆਦਾਰ। ਸਾਡੇ ਬੜੇ ਪਿਆਰੇ ਭਾਈ ਸਾਹਿਬ ਜਨਾਬ ਮੋਹਸਨ ਖਾਨ ਹੋਰਾਂ ਅਸਾਂਖੀ ਵਟਸਐਪ ਪਰ ਮੈਸੇਜ ਕੀਤਾ, ਸਲਾਮ ਪੇਸ਼ ਕਰਨੇ, ਵਾਲਕਮ ਸਲਾਮ ਜਨਾਬ, ਸੁਖੀ ਰਹੋ, ਸ਼ਾਦ ਰਹੋ, ਆਬਾਦ ਰਹੋ ਮਾਸਟਰ ਜੀ। ਔਰ ਨਾਲ ਆਖਣੇ ਜੀ ਵਾਕਿਆ ਦੁਨੀਆ ਮਤਲਬ ਦੀ ਏ ਯਾਰ, ਬਿਲਾ ਮਤਲਬ ਨਿਕਲੀ ਜਾਣਾ ਤਾਂ ਆਣੇ ਗੁੱਡ ਬਾਈ। ਔਰ ਇਸੇ ਗੀਤ ਨੇ ਦੌਰਾਨ ਅਸਾਂ ਕੀ ਜਨਾਬ ਸਾਡੇ ਬੜੇ ਪਿਆਰੇ ਦੋਸਤ ਮਜ਼ਹਰ ਬੱਟੀ ਸਾਹਿਬ ਨੂੰ ਫੋਨ ਕੀਤਾ ਸਾ, ਔਰ ਉਹ ਸਾਡੇ ਅੱਜ ਜਨਾਬ ਨਵੇਂ ਲਿਸਨਰ ਬਣੇ, ਬੜੇ ਅਰਸੇ ਬਾਅਦ ਫੋਨ ਕੀਤਾ ਨੇ ਔਰ ਪਹਿਲੀ ਦਫਾ ਫੋਨ ਕੀਤਾ ਨੇ। ਔਰ ਨਾਲ ਹੀ ਨਾਲ ਆਣੇ ਜੀ ਅਤਾਉਲਾ ਖਾਨ ਇਸਾ ਖੇਲ ਵੀ ਨਾ ਤੁਸਾਂ ਗੀਤ ਸੁਣਾ ਸੋ, ਜੇ ਤੂੰ ਸਾਡਾ ਪਿਆਰ ਬੁਲਾਇਆ ਜ਼ਰੂਰ ਜਨਾਬ। ਇਹ ਗੀਤ ਅਗਲਾ ਗੀਤ ਆ ਜਿਹੜਾ ਇਹ ਚੰਦ ਜ਼ਮਾਨ ਮੁਗਲ ਸਾਹਿਬ ਨਾਲ, ਉਸ ਤੋਂ ਬਾਅਦ ਬ੍ਰੇਕ ਹੋ ਸੀ, ਬ੍ਰੇਕ ਤੋਂ ਬਾਅਦ ਇੱਕ ਗੀਤ ਆ, ਫਿਰ ਉਸ ਤੋਂ ਬਾਅਦ ਮਾਸਟਰ ਜੀ ਮਜ਼ਹਰ ਬੱਟੀ ਸਾਹਿਬ ਤੁਸਾਂ ਨਾਲ ਗੀਤ ਲਾ ਸਰ। ਨਾਲ ਹੀ ਨਾਲ ਸਾਡੇ ਪਰ ਮਲਕ ਅਮੀਨ ਸਾਹਿਬ ਫੋਨ ਪਰ ਮੌਜੂਦ ਹੈ, ਮੈਨੂੰ ਇਹ ਆ 2 ਮਿੰਟ ਤੁਸੀਂ ਹੋਲਡ ਰੱਖੋ। ਔਰ ਜਿਤਨੇ ਵੀ ਤੁਸੀਂ ਸੰਗੀ ਬੇਲੀ ਦਾ ਦੋਸਤ ਸੁਣੀ ਰਹੇ ਹੋ, ਤੁਸਾਂ ਸਾਰੇ ਨੀ ਖਿਦਮਤ ਵਿੱਚ ਮੁਹੱਬਤ ਭਰਾ ਸਲਾਮ, ਵੈਲਕਮ ਟੂ ਦਾ ਲਿੰਕ ਐਫ ਐਮ 96.7। ਔਰ ਸਪੈਸ਼ਲ ਜਨਾਬ ਬ੍ਰੈਡਫੋਰਡ ਏਸ਼ੀਅਨ ਰੇਡੀਓ ਨੇ ਜਿਤਨੇ ਵੀ ਸੰਗੀ ਦੋਸਤ ਆ ਬੇਲੀ ਸੁਣੀ ਰਹੇ, ਉਹਨਾਂ ਦੀ ਖਿਦਮਤ ਵਿੱਚ ਵੀ ਸਲਾਮ ਔਰ ਵੈਲਕਮ ਟੂ ਦਾ ਸ਼ੋ ਜੀ ਚੰਨ ਜੀ। ਇਹ ਸਪੈਸ਼ਲ ਜਨਾਬ ਆਉਣੇ ਸੀ ਕਿ ਨੰਬਰਦਾਰ ਗੁਰੂ ਫਰਾਜ਼ ਖਾਨ ਸਾਹਿਬ ਔਰ ਜਿਤਨੇ ਵੀ ਸਾਡੇ ਸੰਗੀ ਦੋਸਤ ਆ ਬੇਲੀ ਹੈ, ਰਾਜਾ ਗਾਜ਼ੀ ਹੋਰਾਂ ਵੀ ਫੋਨ ਕੀਤਾ ਸਾ ਮਲਕ ਜੀ, ਔਰ ਆਉਣੇ ਸੀ ਜੀ ਰੋਟੀ ਗਰੁੱਪ ਵਾਸਤੇ ਕੋਈ ਗੀਤ ਲਾਸੋ, ਔਰ ਅਸਾਂ ਇਹ ਗੀਤ ਰੋਟੀ ਗਰੁੱਪ ਵਾਸਤੇ ਵੀ ਲਾਸਾਂ ਜਨਾਬ। ਔਰ ਚੰਨ ਸਾਹਿਬ ਨੇ ਬੜੀ ਜ਼ਬਰਦਸਤ ਪਸੰਦ ਦੀ ਜੀ, ਜੱਗ ਦੀਆਂ ਗੱਲਾਂ ਜੱਗ ਜਾਣੇ, ਵਾਹ ਜੀ ਵਾਹ, ਕਿਆ ਬਾਤ ਹੈ ਜੀ।

ਜੀ ਜੀ ਬੜਾ ਪਿਆਰਾ ਜਿਹਾ ਗੀਤ ਸੀ ਜਨਾਬ ਚੰਦ ਜ਼ਮਾਨ ਮੁਗਲ ਸਾਹਿਬ ਨੇ ਫਰਮਾਇਸ਼ ਮੁਗਲ ਨੇ ਫਰਮਾਇਸ਼ ਹੋ ਤਾਂ ਫਿਰ ਸਿੱਧੀ ਸਾਦੀ ਹੋ ਮੈਂ ਨਾ ਜੀ ਐਸਾ ਨਹੀਂ ਬਹੁਤ ਪਿਆਰਾ ਗੀਤ ਉਹਨਾਂ ਪਸੰਦ ਕੀਤਾ ਜਿਹਨੇ ਜੱਗ ਦੀਆਂ ਗੱਲਾਂ ਜੱਗ ਜਾਣੇ ਬਹੁਤ ਜੀ ਵਾਲੇ ਕਿਆ ਬਾਤ ਹੈ ਜੀ ਮੁਗਲ ਸਾਹਿਬ ਸਲਾਮ ਪੇਸ਼ ਕਰਨਾ ਮੈਂ ਤੁਸੀਂ ਔਰ ਨਾਲ ਹੀ ਨਾਲ ਜਨਾਬ ਸਾਡੇ ਲਿੰਕ ਐਫ ਐਮ ਨੀ ਆਨ ਬਾਨ ਸ਼ਾਨ ਸਗੀਰ ਸਾਹਿਬ ਵੀ ਮੌਜੂਦ ਹੈ ਸਾਡੇ ਪ੍ਰੈਜੈਂਟਰ ਭਾਈ ਹੈ ਕੋਲੀਗਸ ਹੈ ਔਰ ਉਹਨਾਂ ਕੀ ਮੈਂ ਫੋਨ ਨੇ ਉੱਪਰ ਹੋਲਡ ਕਰਾਇਆ ਵਾ ਕਿਉਂਕਿ ਇੱਕ ਮਿੰਟ ਰਹਿਣਾ ਬ੍ਰੇਕ ਹੈ ਨਾ ਬ੍ਰੇਕ ਹੈ ਤੋਂ ਬਾਅਦ ਫਿਰ ਤੁਸਾਂ ਦੀਆਂ ਤਾਂ ਮਾੜੀਆਂ ਹੋ ਸਨ ਗੱਲਾਂ ਤੁਸਾਂ ਕੀ ਸੁਣਾ ਸਨ ਸੋਹਣੇ ਸੋਹਣੇ ਗੀਤ ਰਾਜਾ ਨਮੋਹਨ ਸਾਹਿਬ ਵੈਲਕਮ ਟੂ ਦਾ ਸ਼ੋਅ

0: Malak Noor. Welcome to the show. Nasir Aziz Chaudhary Sahib. Welcome to the show. ਇਹ ਸਾਡੇ ਬੜੇ ਪਿਆਰੇ ਵੀਰ ਹੈ ਜਨਾਬ, ਸਟੋਕ ਐਂਡ ਟ੍ਰੈਂਟ ਤੋਂ ਸਾਡੇ ਨਾਲ ਮੌਜੂਦ ਹੈ, ਅਸਾਂ ਉਹਨਾਂ ਕੀ ਵੈਲਕਮ ਆਉਂਦੇ ਹਾਂ, ਸਤ ਬਿਸਮਿਲਾ ਵੀ ਆਉਂਦੇ ਹਾਂ, ਜੀ ਵੀ ਆਖਦੇ ਹਾਂ। ਇਹ ਸਾਡੇ ਸਾਫੀ ਬਾਈ ਹੈ, ਕਿਉਂਕਿ ਕੋਈ 30 ਸੈਕਿੰਡ ਰਹੀ ਗਏ ਬ੍ਰੇਕਾ ਕੀ, ਬ੍ਰੇਕਾ ਦੇ ਬਾਅਦ ਵਾਪਸ ਅਸਾਂ ਜਨਾਬ ਉਸਮਾਨ ਸਾਹਿਬ ਉਹਨਾਂ ਨਾਲ ਗੀਤ ਲਾਸਾਂ। ਸਾਦਾ ਨਾ ਬਾਗੀ ਬੁਲਬੁਲ ਬੋਲੇ, ਸਾਦਾ ਨਾ ਬਾਗ ਬਹਾਰਾਂ, ਸਦਾ ਨਾ ਮਾਂ ਪਿਓ ਸਨ ਜਵਾਨੀ, ਤੇ ਸਦਾ ਨਾ ਸੋਬਤ ਯਾਰਾਂ। ਕਿਆ ਬਾਤ ਹੈ ਜੀ, ਤੁਸਾਂ ਕਿਧਰੇ ਵੀ ਨਾ ਜਾਸੋ, ਨਹੀਂ ਪਤਾ ਹੁਣ ਤੁਸਾਂ ਕੀ ਭੁੱਖ ਲੱਗੀ ਹੋਈ ਸੀ, ਗਿਰ ਸਾਹਿਬ ਕੀ ਭੁੱਖ ਸ਼ੁੱਖ ਲੱਗੀ ਹੋਈ ਸੀ, ਜਾਂ ਖਾਈ ਤਾਂ ਕੰਮੇ ਪਰ ਆਏ ਹੋ। ਮਿਕੀ ਵੀ ਭੁੱਖ ਲੱਗੀ ਹੋਈ, ਮੈਂ ਵੀ ਪ੍ਰੋਗਰਾਮ ਖਤਮ ਕਰ ਸਾਂ ਤਾਂ ਖਾਸਾਂ ਪੀਸਾਂ ਜ਼ਰੂਰ ਜਨਾਬ। ਤੁਸਾਂ ਕੀ ਗੀਤ ਸੁਣਾਏ ਜਾ ਸਨ ਬ੍ਰੇਕ ਤੋਂ ਉਸ ਪਾਰ, ਕਿਧਰੇ ਵੀ ਨਾ ਜਾਸੋ, ਜੁਲਿਆ ਬ੍ਰੇਕ ਪਰ।
1: Listen to Link FM on the move by downloading the Link FM app.
2: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
3: And the winner is...
4: And the winner is...
5: And the winner is...
3: Your business being heard on the radio.
6: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
7: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
8: ਲੋ ਜੀ ਸੁਣੋ ਜੀ, ਆਈ ਗਏ ਖਾਨ ਕੈਟਰਿੰਗ ਵਾਲੇ। ਖਾਨ ਕੈਟਰਿੰਗ ਰਾਧਰਮ, ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ, ਇੱਕ ਵਾਰੀ ਅਜ਼ਮਾਈ ਕੇ ਤੱਕੋ। ਸ਼ਾਦੀ ਵਿਆਹ, ਸਾਲਗਿਰਾ, ਮਾਣੀਆਂ, ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ। ਇੱਕ ਹੋਰ ਵੀ ਗੱਲ ਬੁਝੋ, ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯੋਰਕਸ਼ਾਇਰ ਵਿੱਚ ਕੈਟਰਿੰਗ ਨੇ ਡਿਲੀਵਰੀ ਵੀ ਕਰਨੇ। ਆਰਡਰ ਨਿੱਕਾ ਹੋਇਆ ਜਾਂ ਬੜਾ, ਆਲਵੇਜ਼ ਵੈਲਕਮ। ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939737547
9: ਜਾਂ 07784850934।
10: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11 a.m. till 2 p.m. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
11: Linking communities, thinking positive. This is your local community radio station, Sheffield's Link FM.

ਜੀ ਇਹ ਫਰਮਾਇਸ਼ ਸੀ ਜਨਾਬ ਸਾਡੇ ਬੜੇ ਪਿਆਰੇ ਵੀਰ ਮਜ਼ਰ ਭੱਟੀ ਸਾਹਿਬ ਨੇ। ਇਸ਼ਤਿਆਕ ਮੋਲ ਸਾਹਿਬ ਸਾਡੇ ਨਾਲ ਜਨਾਬ ਟਿਕ ਟਾਕ ਨੇ ਉੱਪਰੋਂ ਸਪੇਨ ਤੋਂ ਮੌਜੂਦ ਹੈ, ਅਸਾਂ ਉਹਨਾਂ ਕੀ ਵੈਲਕਮ ਆਉਂਦੇ ਹਾਂ। ਔਰ ਟੋਰੰਟੋ ਕੈਨੇਡਾ ਤੋਂ ਸਾਡੇ ਬੜੇ ਪਿਆਰੇ ਵੀਰ ਜਨਾਬ ਫੈਰੋਜ਼ ਅਲਹਸਨ ਨਾਸਰ ਸਾਹਿਬ, ਅਸਾਂ ਉਹਨਾਂ ਕੀ ਵੀ ਵੈਲਕਮ ਆਉਂਦੇ ਹਾਂ। ਰਾਜਾ ਉਸਮਾਨ ਸਾਹਿਬ, ਮੈਂ ਤੁਸਾਂ ਨੇ ਫਰਮਾਇਸ਼ ਲਾਈ ਹੋਈ ਜਨਾਬ ਥੋੜ੍ਹੀ ਦੇਰ ਪਹਿਲੇ ਲਾਈ ਸੀ, ਉਮੀਦ ਹੈ ਕਿ ਤੁਸਾਂ ਸੁਣੀ ਹੋ ਸੀ। ਔਰ ਵੀ ਜਿਤਨੇ ਸੰਗੀ ਬੇਲੀ ਤਾਂ ਦੋਸਤ ਇਸ ਲੈ ਸੁਣੀ ਰਹੇ, ਉਹਨਾਂ ਸਾਰੇ ਕੀ ਵੈਲਕਮ ਟੂ ਦਾ ਸ਼ੋ। ਔਰ ਕਲੀਮ ਕਲੀਲ ਸਾਹਿਬਾਨ ਨੇ ਜੀ ਸਲਾਮ ਜੀ, ਗ੍ਰੇਟ ਪ੍ਰੋਗਰਾਮ, ਥੈਂਕ ਯੂ ਵੈਰੀ ਮੱਚ। ਹੁਣ ਅਸਾਂ ਚੁੱਲਿਆ ਜੀ ਮਲਕ ਅਮੀਨ ਸਾਹਿਬ ਨੇ ਫਰਮਾਇਸ਼ ਨਹੀਂ ਜਾਣਾ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਅਜੇ ਵੀ ਪਿਆਰ ਲਾਉਂਦੇ ਹੋ ਤਾਂ ਕੋਈ ਖੱਟਣਾ ਚਾਹੁੰਦੇ ਹੋ, ਬਾਈ ਨਾ ਰਾਜੇ ਗਾਜ਼ੀ ਹੋਰੰਗੀ ਤਾਂ ਫਿਰ ਤੁਸੀਂ ਉਹਨਾਂ ਹਿਸਾਬ ਕਰਾ ਸਕ। ਪੈਰਾਡਾਈਜ਼ ਬਾਲਟੀ ਜੀ ਵੈਲਕਮ ਟੂ ਦਾ ਲਿੰਕ ਐਫ ਐਮ 96.7। ਔਰ ਇਹ ਫਰਮਾਇਸ਼ ਜਨਾਬ ਮਲਕ ਅਮੀਨ ਸਾਹਿਬ ਨਹੀਂ ਹੈ, ਸਪੈਸ਼ਲ ਜਨਾਬ ਪੀਜ਼ਾ ਮਾਸਟਰ ਮੁਹੰਮਦ ਯਸੀਨ ਸਾਹਿਬ, ਔਰ ਇਹ ਅਸਾਂ ਜਨਾਬ ਮੈਰੋਜ਼ ਅਲ ਹਸਨ ਨਾਸਰ ਸਾਹਿਬ ਉਹਨਾਂ ਨੇ ਨਾਂ ਕਰਨੇ ਆ, ਔਰ ਇਸ਼ਤਿਆਕ ਮੁਗਲ ਸਾਹਿਬ ਉਹਨਾਂ ਨੇ ਨਾਂ ਕਰਨੇ ਆ, ਔਰ ਜਿਤਨੇ ਵੀ ਸੰਗੀ ਦੋਸਤ ਬੇਲੀ ਬ੍ਰੈਡਫੋਰਡ ਏਸ਼ੀਅਨ ਰੇਡੀਓ ਨੇ ਉੱਪਰੋਂ ਸੁਣੀ ਰਹੇ ਉਹਨਾਂ ਨੇ ਨਜ਼ਰ ਕਰਸਾਂ, ਔਰ ਜਿਤਨੇ ਵੀ ਮੇਰੇ ਟੈਕਸੀ ਡਰਾਈਵਰ ਭਰਾ ਟੇਕ ਅਵੇ ਰੈਸਟੋਰੈਂਟ ਵਾਲੇ ਗੈਰਜਾਂ ਵਾਲੇ ਜਾਂ ਡਿਲੀਵਰੀ ਡਰਾਈਵਰ ਹੈ, ਕਾਰੇ ਕਾਰੋਬਾਰ ਹੈ, ਕਿਚਨੇ ਜਾਂ ਰੋਟੀ ਪਕਾਉਣੇ ਖਾਣੇ ਪੀਣੇ, ਜਿਹਦਾ ਵੀ ਸੁਣੀ ਰਹੇ ਭੈਣਾਂ ਭਰਾ ਸਾਰਿਆਂ ਨੇ ਨਾਂ, ਕਿਆ ਯਾਦ ਰੱਖ ਸਕੋ ਕਿਹੜੇ ਸਖੀ ਸ਼ਖਸ ਨਾਲ ਪਾਲਾ ਪਿਆ ਸਾ ਜਨਾਬ। ਲਓ ਜੀ ਸੁਣੋ

ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ। ਮਲਕ ਅਮੀਨ ਸਾਹਿਬ ਨੇ ਫਰਮਾਈ ਸੀ ਜਨਾਬ, ਕਿਆ ਬਾਤ ਹੈ ਜੀ, ਆਰਫ ਲਵਾਰ ਸਾਹਿਬ ਨੇ। ਔਰ ਨਾਲੇ ਨਾਲ ਜਨਾਬ ਟਿਕ ਟਾਕ ਪਰ ਰਹੇ ਨੇ, ਇੱਕ ਆਈ ਡੀ ਹੈ ਯੂ ਡੋਂਟ ਨੋ ਮੀ, ਡਰਬੀ ਤੋਂ, ਇਟਸ ਸ਼ਹਾਨਾ ਫਰੋਮ ਡਰਬੀ। ਔਰ ਸਭ ਨਾਲ ਕੀ ਵੈਲਕਮ ਆਖਦੇ ਹਾਂ, ਸਤ ਬਿਸਮਿਲਾ ਜੀ ਆਇਆਂ ਨੂੰ ਆਖਦੇ ਹਾਂ, ਰਹਿਮਤ ਅਬਾਸੀ ਸਾਹਿਬ ਵੈਲਕਮ, ਮੁਹੰਮਦ ਮੁਸ਼ਤਾਕ ਸਾਹਿਬ ਜਨਾਬ ਬਰਮੀਗਾਮ ਤੋਂ ਸਾਡੇ ਨਾਲ ਮੌਜੂਦ ਹੈ, ਸਭ ਨਾਲ ਕੀ ਵੀ ਆਪਣੇ ਸ਼ੋਅ ਵਿੱਚ ਵੈਲਕਮ ਆਉਂਦੇ ਹਾਂ। ਕਿਆ ਬਾਤ ਹੈ ਜੀ, ਹੁਣ ਜੁਲੇ ਅਸਾਂ ਨੈਕਸਟ ਗੀਤ ਨਹੀਂ ਜਾਣਾ, ਇਹ ਗੀਤ ਜਨਾਬ ਡਰਬੀ ਵਾਲੇ ਨੇ ਨਾ, ਔਰ ਮੁਹੰਮਦ ਮੁਸ਼ਤਾਕ ਸਾਹਿਬ ਉਹਨਾਂ ਨੇ ਨਾ, ਔਰ ਰਾਜਾ ਅਜ਼ਹਰ ਸਾਹਿਬ ਉਹਨਾਂ ਨੇ ਨਾ ਵੀ, ਅਟਰ ਕਲਿਫ ਸਪਾਇਸ, ਕਿਆ ਹਾਲ ਹੈ ਜੀ ਤੁਸਾਂ ਨਾ, ਕੋਈ ਚਰਗਾ ਸ਼ਰਗਾ ਲਾਈ ਤਾਂ ਮਾੜੇ ਤੇ ਭੇਸੋ ਤੇ ਮੈਂ ਗਾਣਾ ਲਾ ਸਣਾ। ਮੁਹੰਮਦ ਨਸਾਰ ਸਾਹਿਬ, ਨਸਾਰ ਸਾਹਿਬ ਫਰੋਮ ਬਰਮਿੰਗਮ, ਅਸਾਂ ਉਹਨਾਂ ਕੀ ਵੀ ਵੈਲਕਮ ਆਉਣੇ ਜਨਾਬ, ਇਹ ਸਪੈਸ਼ਲ ਇਹ ਗੀਤ ਉਹਨਾਂ ਨੇ ਨਜ਼ਰ ਵੀ ਕਰ ਸਾਂ, ਕਿਆ ਯਾਦ ਰੱਖ ਸੋ।

ਜੀ ਜੀ ਸੰਗੀਓ ਤਾਂ ਬੇਲੀਓ ਤਾਂ ਦੋਸਤੋ ਹੁਣ ਜੁਲਸਾਂ ਇੱਕ ਨਿੱਕੀ ਜੀ ਛੋਟੀ ਜੀ ਬ੍ਰੇਕ ਨੇ ਉੱਪਰ ਬ੍ਰੇਕ ਤੋਂ ਬਾਅਦ ਵਾਪਸ ਅਸਾਂ ਤਾਂ ਮਾੜਾ ਤਾਂ ਤੁਸੀਂ ਨਾ ਰਹੇ ਸੀ ਅੱਧਾ ਘੰਟਾ ਨਾ ਸਾਥ ਔਰ ਇਸੇ ਉਮੀਦ ਦੇ ਨਾਲ ਕਿ ਉਹ ਸਾਥ ਵੀ ਅੱਧੇ ਘੰਟੇ ਨਾਲ ਤੁਸੀਂ ਮਾੜੇ ਨਾਲ ਨਿਭਾਸੋ ਹਮੇਸ਼ਾ ਨਹੀਂ ਤਾਰਾ ਤੁਸੀਂ ਸੁਣੀ ਰਹੇ ਹੋ ਲਿੰਕ ਐਫ ਐਮ 96.7 ਤੁਸਾਨੂੰ ਮੇਜ਼ਬਾਨ ਆਬਦ ਹਸੈਨ ਤੁਸਾਂ ਵਾਸਤੇ ਪ੍ਰੋਗਰਾਮ ਪੇਸ਼ ਕਰੀ ਰਿਹਾ ਕਸ਼ਮੀਰ ਦਾ ਪਟਵਾਰ ਨੇ ਰੰਗ ਤੁਸਾਂ ਸਾਰਿਆਂ ਨੇ ਸਾਂ ਇਹ ਪ੍ਰੋਗਰਾਮ ਤੁਸਾਂ ਆਪਣੀ ਮਾਂ ਬੋਲੀ ਪਹਾੜੀ ਪਟਵਾਰੀ ਤੇ ਮਿਰਪਰੀ ਨੇ ਸੁਣੀ ਰਹੇ ਹੋ ਔਰ ਇਸ ਉਮੀਦ ਦੇ ਨਾਲ ਕਿ ਤੁਸਾਂ

ਜੀ ਜੀ ਬੜਾ ਪਿਆਰਾ ਗੀਤ ਆ ਜਨਾਬ ਜਿਹੜਾ ਮੈਂ ਤੁਸੀਂ ਸਭ ਨੇ ਨਜ਼ਰ ਕੀਤਾ ਸਾ ਆਰਫ ਰਜ਼ਾ ਸਾਹਿਬ ਦਵੇਈ ਤੋਂ ਸਾਡੇ ਨਾਲ ਮੌਜੂਦ ਹੈ। ਇੱਕ ਵਾਰੀ ਫਿਰ ਮੈਂ ਉਹਨਾਂ ਕੀ ਵੈਲਕਮ ਟੂ ਦ ਸ਼ੋ ਆਉਣਾ ਔਰ ਜਿਤਨੇ ਵੀ ਸੰਗੀਤ ਦੋਸਤ ਬੇਲੀ ਟਿਕ ਟਾਕ ਜਾਂ ਫੇਸਬੁੱਕ ਨੇ ਉੱਪਰ ਮੌਜੂਦ ਹੈ ਉਹਨਾਂ ਸਾਰਿਆਂ ਕੀ ਸਤ ਬਿਸਮਿਲਾ ਜੀ ਇਹਨੂੰ ਸੁਣਿਓ ਮਨਮੋਨਿਓ ਸਦਾ ਜੀਤੇ ਰਹੋ ਜਾਗਤੇ ਰਹੋ ਹੱਸਦੇ ਰਹੋ ਮੁਸਕਰਾਤੇ ਰਹੋ। ਹੁਣ ਜਲੇ ਜਨਾਬ ਅਸਾਂ ਨੈਕਸਟ ਟਰੈਕ ਨਹੀਂ ਜਾਣਾ ਇਹ ਸਪੈਸ਼ਲ ਜਨਾਬ ਦਵਈ ਵਾਲੇ ਇਸ 'ਤੇ ਔਰ ਜਿੱਥੇ ਜਿੱਥੋਂ ਵੀ ਬੰਦੇ ਤੱਕੀ ਰਹੇ ਡੋਨ ਵੈਲੀ ਆਟੋਜ਼ ਵਾਲੇ ਵੀ ਸਾਡੇ ਨਾਲ ਮੌਜੂਦ ਹੈ ਜਨਾਬ ਇਸ ਲੈ ਠੀਕ ਠਾਕ ਨੇ ਪਰ

ਜੀ ਨਾ ਜੀ, ਦੋ ਇੱਕ ਦੂਏ ਕੀ ਪਸੰਦ ਕਰੋ, ਮੇਰੇ ਕੋ ਤੂੰ ਪਸੰਦ ਹੈ, ਤੈਨੂੰ ਮੈਂ ਪਸੰਦ ਹਾਂ। ਜੀ ਜੀ ਸਾਮੀਨ ਦਾ ਨਜ਼ਰੀਨ, ਤੁਸੀਂ ਸੁਣ ਰਹੇ ਹੋ ਲਿੰਕ ਐਫ ਐਮ 96.7। ਤੁਸਾਂ ਨਾ ਮੇਜ਼ਬਾਨ ਆਬਦ ਹੁਸੈਨ, ਤੁਸੀਂ ਉਸਦੇ ਪ੍ਰੋਗਰਾਮ ਪੇਸ਼ ਕਰੀ ਰਿਹਾ ਕਸ਼ਮੀਰ ਤਾਂ ਪਟਵਾਰ ਨੇ ਰੰਗ, ਤੁਸੀਂ ਸਾਰਿਆਂ ਨੇ ਸੰਗ। ਇਹ ਹੁਣ ਪ੍ਰੋਗਰਾਮ ਨਾ ਆਖਰੀ ਗੀਤ ਹੋ ਸੀ ਇਸ ਪ੍ਰੋਗਰਾਮ ਦੇ ਦੌਰਾਨ। ਅਗਰ ਜਨਾਬ ਕੋਈ ਗਲਤੀ ਕੋਤਾਹੀ ਜਾਂ ਗੁਸਤਾਖੀ ਹੋਈ ਗਈ ਹੋਇਆ, ਮਾਦਰ ਚਾਹੁਣਾ ਜਨਾਬ ਹੱਥ ਬੰਨੀ ਤਾਂ ਮਾਫ਼ੀ ਮੰਗਣਾ, ਔਰ ਫੀਸ ਬਿਲਿਲਾ ਮਾਫ਼ ਕਰੀ ਛੋੜਿਆ। ਬੰਦਾ ਇਨਸਾਨ ਆ, ਬੋਲਣ ਆ ਰਹਾਂ, ਕੋਈ ਨਹੀਂ ਕੋਈ ਗਲਤ ਗੱਲ ਨਿਕਲੀ ਜਾਣੀ, ਜ਼ਬਾਨ ਫਿਸਲੀ ਜਾਣੀ, ਇਸ ਮਾਰਿਆਂ ਤੁਸੀਂ ਸਾਰੇ ਕੋਲੋਂ ਮਾਫ਼ੀ ਮੰਗਣਾ। ਪ੍ਰੋਗਰਾਮ ਨਾ ਆਖਰੀ ਗੀਤ ਤੁਸੀਂ ਨਜ਼ਰ ਕਰ ਸਾਂ, ਜਿਤਨੇ ਵੀ ਤੁਸੀਂ ਲਿਸਨਰ ਇਸ ਲੈ ਸੁਣੀ ਰਹੇ ਹੋ, ਔਰ ਜ਼ਿੰਦਗੀ ਵਫਾ ਕੀਤੀ ਤਾਂ ਨੈਕਸਟ ਵੀਕ ਵੈਨਸਡੇ ਕੀ ਫਿਰ ਤੁਸਾਂ ਨੇ ਦਰਬਾਰ ਵਿੱਚ ਦੇ ਸਾਂ ਹਾਜ਼ਰੀ। ਜੀ ਦੁਆ ਯਾਦ ਰੱਖਿਆ ਮਿਕੀ ਦਾ ਮਾੜੀ ਫੈਮਿਲੀ ਕੀ, ਅੱਲਾ ਹਾਫਿਜ਼।

ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਇਫਤਖਾਰ ਠਾਕੁਰ ਪਿਆ ਬੋਲਣਾ ਅਤੇ ਤੁਸੀਂ ਸੁਣਨੇ ਹੋ ਪਏ ਲਿੰਕ FM 96.7। ਬਹੁਤ ਮਜ਼ਾ ਹੈ ਸੀਨੇ।